0: SBS ਪੰਜਾਬੀ ਦੇ ਅੱਜ ਦੇ ਖਬਰਨਾਮੇ ਵਿੱਚ ਤੁਹਾਡਾ ਸਵਾਗਤ ਹੈ। ਤਾਰੀਖ 19 ਮਈ 2026 ਦਿਨ ਮੰਗਲਵਾਰ ਦਾ। ਮੈਂ ਹਾਂ ਪੁਨੀਤ ਟਿੰਗਰਾ। ਪੇਸ਼ ਨੇ ਅੱਜ ਦੀਆਂ ਖਾਸ ਖਬਰਾਂ। ਸਿਡਨੀ ਦੇ ਦੱਖਣ ਪੱਛਮੀ ਇਲਾਕੇ ਦੇ ਵਿੱਚ ਸੋਮਵਾਰ ਰਾਤ ਇੱਕ ਘਰ ਦੇ ਅੰਦਰ ਇੱਕ ਔਰਤ ਅਤੇ ਦੋ ਬੱਚਿਆਂ ਦੀਆਂ ਲਾਸ਼ਾਂ ਮਿਲਣ ਤੋਂ ਬਾਅਦ ਇੱਕ ਵਿਅਕਤੀ ਤੇ ਕਤਲ ਦੇ 3 ਮਾਮਲੇ ਦਰਜ ਕੀਤੇ ਗਏ ਨੇ। ਇਹ ਵਿਅਕਤੀ ਫਿਲਹਾਲ ਪੁਲਿਸ ਦੀ ਹਿਰਾਸਤ ਵਿੱਚ ਹੈ ਅਤੇ ਇਸ ਨੂੰ ਅੱਜ ਮੰਗਲਵਾਰ ਕੈਂਬਲ ਟਾਊਨ ਲੋਕਲ ਕੋਰਟ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਹੈ। ਪੁਲਿਸ ਨੂੰ ਸੋਮਵਾਰ ਰਾਤ ਕਰੀਬ 8 ਵਜੇ ਕੈਂਬਲ ਟਾਊਨ ਦੇ ਇੱਕ ਘਰ ਦੇ ਵਿੱਚ ਬੁਲਾਇਆ ਗਿਆ ਸੀ, ਜਿੱਥੇ ਅੰਦਰੋਂ ਦੋ ਬੱਚਿਆਂ ਅਤੇ ਇੱਕ ਮਹਿਲਾ ਦੀਆਂ ਲਾਸ਼ਾਂ ਬਰਾਮਦ ਹੋਈਆਂ। ਉਹਨਾਂ ਨੇ ਇੱਕ 47 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਇਹ ਵਿਅਕਤੀ ਪਹਿਲਾਂ ਪੁਲਿਸ ਦੀ ਨਜ਼ਰ ਵਿੱਚ ਨਹੀਂ ਸੀ ਅਤੇ ਉਸ ਵਿੱਚ ਮਾਨਸਿਕ ਸਿਹਤ ਨਾਲ ਜੁੜੀ ਕੋਈ ਸਮੱਸਿਆ ਵੀ ਸਾਹਮਣੇ ਨਹੀਂ ਆਈ ਹੈ। ਨਿਊ ਸਾਊਥ ਵੇਲਜ਼ ਦੇ ਪ੍ਰੀਮੀਅਰ ਕ੍ਰਿਸ ਮਿੰਸ ਨੇ ਸਿਡਨੀ ਦੇ ਵਿੱਚ ਹੋਏ ਤਿਹਰੇ ਕਤਲ ਮਾਮਲੇ ਤੋਂ ਬਾਅਦ ਘਰੇਲੂ ਹਿੰਸਾ ਰੋਕਥਾਮ ਦੇ ਲਈ ਹੋਰ ਫੰਡਿੰਗ ਦੇਣ ਦੀ ਸੰਭਾਵਨਾ ਨੂੰ ਨਕਾਰਿਆ ਨਹੀਂ ਹੈ। ਉਹਨਾਂ ਨੇ ਇਸ ਘਟਨਾ ਨੂੰ ਹੈਰਾਨ ਕਰਨ ਵਾਲਾ ਅਪਰਾਧ ਦੱਸਿਆ ਅਤੇ ਕਿਹਾ ਕਿ ਲੋਕਾਂ ਦਾ ਗੁੱਸੇ ਵਿੱਚ ਹੋਣਾ ਅਤੇ ਦੁਖੀ ਹੋਣਾ ਬਿਲਕੁਲ ਜਾਇਜ਼ ਹੈ। ਫਰੰਟਲਾਈਨ ਸੇਵਾਵਾਂ ਨਾਲ ਜੁੜੀਆਂ ਸੰਸਥਾਵਾਂ ਵੱਲੋਂ ਆਪਣੇ ਕੰਮ ਦੀ ਵੱਧ ਰਹੀ ਮੰਗ ਨੂੰ ਪੂਰਾ ਕਰਨ ਲਈ ਵਧੇਰੇ ਫੰਡਿੰਗ ਦੀ ਮੰਗ ਕੀਤੀ ਜਾ ਰਹੀ ਹੈ। ਮਿਸਟਰ ਮਿੰਸ ਦਾ ਕਹਿਣਾ ਹੈ ਕਿ ਜ਼ਮਾਨਤ ਕਾਨੂੰਨਾਂ ਦੇ ਵਿੱਚ ਸੁਧਾਰ ਮਦਦ ਕਰਨ ਲਈ ਤਿਆਰ ਕੀਤੇ ਗਏ ਨੇ ਅਤੇ ਪੁਲਿਸ ਅਤੇ ਫਰੰਟਲਾਈਨ ਸੇਵਾ ਪ੍ਰਦਾਤਾਵਾਂ ਲਈ ਵਧੇਰੇ ਫੰਡਿੰਗ ਦਿੱਤੀ ਗਈ ਹੈ। ਪਰ ਉਹ ਫਿਰ ਵੀ ਇਹ ਦੇਖਣਗੇ ਕਿ ਹੋਰ ਕੀ ਕੁਝ ਕਰਨ ਦੀ ਲੋੜ ਹੈ।
1: Understandably, for understandable reasons, it's not enough, and they've made that point. So we'll look at it very closely. I'll try and do everything I possibly can to ensure we don't see repeats of this, but I can't promise it. I can't promise it because despite the best efforts and the tireless dedication of New South Wales Police and domestic violence prevention officers, it continues to happen and it's heartbreaking.
0: ਦੱਖਣੀ ਆਸਟ੍ਰੇਲੀਆ ਸਰਕਾਰ ਨੇ ਕਿਹਾ ਹੈ ਕਿ ਸੂਬੇ ਦੀ ਚੋਣ ਸੰਬੰਧੀ ਆਉਣ ਵਾਲੀ ਸਮੀਖਿਆ ਦੇ ਵਿੱਚ ਫਸਟ ਨੇਸ਼ਨਸ ਵੌਇਸ ਟੂ ਪਾਰਲੀਮੈਂਟ ਦੀ ਵੋਟਿੰਗ ਪ੍ਰਕਿਰਿਆ ਦੀ ਵੀ ਜਾਂਚ ਕੀਤੀ ਜਾਵੇਗੀ। ਇਹ ਫੈਸਲਾ ਉਸ ਵੇਲੇ ਆਇਆ ਹੈ ਜਦੋਂ ਦੋਸ਼ ਲੱਗੇ ਹਨ ਕਿ ਕੁਝ ਆਦਿਵਾਸੀ ਵੋਟਰਾਂ ਨੂੰ ਪੋਲਿੰਗ ਕੇਂਦਰਾਂ ਤੇ ਬੇਇੱਜ਼ਤ ਕੀਤਾ ਗਿਆ ਅਤੇ ਉਹਨਾਂ ਦੀ ਆਦਿਵਾਸੀ ਪਛਾਣ ਬਾਰੇ ਸਵਾਲ ਕੀਤੇ ਗਏ। ਇਸ ਦੇ ਨਾਲ ਚੁਣੀ ਹੋਈ ਵੌਇਸ ਮੈਂਬਰ ਡੈਬ ਮੋਇਲ ਨੇ ਦਾਅਵਾ ਕੀਤਾ ਕਿ ਕੁਝ ਫਸਟ ਨੇਸ਼ਨਸ ਲੋਕਾਂ ਨੂੰ ਵੋਟ ਪਾਉਣ ਦੇ ਅਧਿਕਾਰ ਤੋਂ ਵੀ ਵਾਂਝਾ ਰੱਖਿਆ ਗਿਆ ਸੀ। ਦੱਖਣੀ ਆਸਟ੍ਰੇਲੀਆ ਦੀ ਪਾਰਲੀਮੈਂਟ ਦੇ ਵਿੱਚ ਫਸਟ ਨੇਸ਼ਨਸ ਵੌਇਸ ਲਈ ਕੇਵਲ 11% ਆਦਿਵਾਸੀ ਵੋਟਰ ਹੀ ਪੋਲਿੰਗ ਬੂਥਾਂ ਤੱਕ ਪਹੁੰਚੇ ਨੇ। ਪ੍ਰੀਮੀਅਰ ਪੀਟਰ ਮਲੀਨਾ ਉਸਕਸ ਦਾ ਕਹਿਣਾ ਹੈ ਕਿ ਚੋਣਾਂ ਦੀ ਬਰੀਕੀ ਨਾਲ ਸਮੀਖਿਆ ਕੀਤੀ ਜਾ ਰਹੀ ਹੈ। ਕੌਮਾਂਤਰੀ ਖਬਰ ਦੀ ਗੱਲ ਕਰੀਏ ਤਾਂ ਵਿਸ਼ਵ ਸਿਹਤ ਸੰਗਠਨ ਯਾਨੀ WHO ਵੱਲੋਂ ਇਬੋਲਾ ਨੂੰ ਅੰਤਰਰਾਸ਼ਟਰੀ ਸਿਹਤ ਐਮਰਜੈਂਸੀ ਘੋਸ਼ਿਤ ਕਰਨ ਤੋਂ ਬਾਅਦ ਅਮਰੀਕਾ ਨੇ ਇਬੋਲਾ ਪ੍ਰਭਾਵਿਤ ਖੇਤਰਾਂ ਤੋਂ ਆਉਣ ਵਾਲੇ ਹਵਾਈ ਯਾਤਰੀਆਂ ਦੀ ਜਾਂਚ ਕਰਨ ਅਤੇ ਪ੍ਰਭਾਵਿਤ ਦੇਸ਼ਾਂ ਲਈ ਵੀਜ਼ਾ ਸੇਵਾਵਾਂ ਅਸਥਾਈ ਤੌਰ ਤੇ ਬੰਦ ਕਰਨ ਦਾ ਐਲਾਨ ਕੀਤਾ ਹੈ। ਸੋਮਵਾਰ ਤੱਕ ਅੰਕੜਿਆਂ ਦੇ ਮੁਤਾਬਕ ਡੈਮੋਕ੍ਰੈਟਿਕ ਰਿਪਬਲਿਕ ਆਫ ਕਾਂਗੋ ਯਾਨੀ DRC ਦੇ ਵਿੱਚ 118 ਤੋਂ ਵੱਧ ਮੌਤਾਂ ਅਤੇ 300 ਸ਼ੱਕੀ ਮਾਮਲੇ ਸਾਹਮਣੇ ਆ ਚੁੱਕੇ ਨੇ ਅਤੇ ਗੁਆਂਢੀ ਦੇਸ਼ ਯੁਗਾਂਡਾ ਦੇ ਵਿੱਚ ਇੱਕ ਮੌਤ ਅਤੇ ਇੱਕ ਸ਼ੱਕੀ ਮਾਮਲਾ ਦਰਜ ਕੀਤਾ ਗਿਆ ਹੈ। DRC ਦੇ ਵਿੱਚ ਕੰਮ ਕਰ ਰਹੇ ਇੱਕ ਅਮਰੀਕੀ ਨਾਗਰਿਕ ਦਾ ਇਬੋਲਾ ਟੈਸਟ ਪੋਜ਼ਿਟਿਵ ਆਇਆ ਅਤੇ ਉਸ ਨੂੰ ਇਲਾਜ ਦੇ ਲਈ ਹੁਣ ਜਰਮਨੀ ਭੇਜਿਆ ਜਾ ਰਿਹਾ ਹੈ, ਜਦੋਂ ਕਿ ਹੋਰ 6 ਲੋਕਾਂ ਨੂੰ ਨਿਗਰਾਨੀ ਲਈ ਉੱਥੋਂ ਬਾਹਰ ਕੱਢਿਆ ਜਾ ਰਿਹਾ ਹੈ। ਪਬਲਿਕ ਹੈਲਥ ਯਾਨੀ ਜਨਤਕ ਸਿਹਤ ਦੇ ਮਾਹਰ ਇਸ ਸਥਿਤੀ ਦੇ ਨਾਲ ਨਜਿੱਠਣ ਲਈ ਕੀਤੇ ਜਾ ਰਹੇ ਵਿਸ਼ਵ ਵਿਆਪੀ ਯਤਨਾਂ ਦੀ ਆਲੋਚਨਾ ਕਰ ਰਹੇ ਨੇ ਅਤੇ ਇਸ ਨੂੰ ਬਹੁਤ ਹੀ ਸੁਸਤ ਦੱਸ ਰਹੇ ਨੇ। ਅਤੇ ਅੱਜ ਦੀ ਵੱਡੀ ਅਤੇ ਆਖਰੀ ਖਬਰ ਪੰਜਾਬ ਤੋਂ। ਗਰਮੀ ਨੇ ਪੂਰੇ ਜ਼ੋਰਾਂ ਸ਼ੋਰਾਂ ਨਾਲ ਦਸਤਕ ਦੇ ਦਿੱਤੀ ਹੈ। ਮੌਸਮ ਵਿਭਾਗ ਨੇ ਚੰਡੀਗੜ੍ਹ, ਪੰਜਾਬ ਅਤੇ ਹਰਿਆਣਾ ਦੇ ਵਿੱਚ ਗਰਮ ਹਵਾਵਾਂ ਚੱਲਣ ਦੇ ਸੰਕੇਤ ਦਿੱਤੇ ਨੇ। ਇਸ ਦੇ ਨਾਲ ਹੀ ਆਉਣ ਵਾਲੇ ਪੂਰੇ ਹਫ਼ਤੇ ਯਾਨੀ ਅੱਜ ਤੋਂ ਲੈ ਕੇ ਐਤਵਾਰ ਤੱਕ ਦੇ ਲਈ ਯੈਲੋ ਹੀਟ ਅਲਰਟ ਜਾਰੀ ਕਰ ਦਿੱਤਾ ਗਿਆ ਹੈ, ਜਿਸ ਦਾ ਮਤਲਬ ਹੈ ਕਿ ਵੱਖ ਵੱਖ ਥਾਵਾਂ ਤੇ ਲੂ ਦੀ ਤਪਸ਼ ਰਹੇਗੀ। ਰਾਹਤ ਦੀ ਕੋਈ ਉਮੀਦ ਨਹੀਂ ਹੈ ਕਿਉਂਕਿ ਪੂਰੇ ਇਲਾਕੇ ਦੇ ਵਿੱਚ ਲਗਾਤਾਰ 7 ਦਿਨਾਂ ਤੱਕ ਕਿਧਰੇ ਵੀ ਮੀਂਹ ਪੈਣ, ਝੱਖੜ ਆਉਣ ਜਾਂ ਤੇਜ਼ ਹਵਾਵਾਂ ਚੱਲਣ ਦੀ ਕੋਈ ਸੰਭਾਵਨਾ ਨਹੀਂ ਹੈ। ਚੰਡੀਗੜ੍ਹ ਦਾ ਵੱਧ ਤੋਂ ਵੱਧ ਤਾਪਮਾਨ ਸੋਮਵਾਰ ਨੂੰ 42°C ਤੱਕ ਪਹੁੰਚ ਗਿਆ, ਜੋ ਕਿ ਇਸ ਮੌਸਮ ਦੇ ਆਮ ਤਾਪਮਾਨ ਨਾਲੋਂ 3.1° ਜ਼ਿਆਦਾ ਹੈ। ਇਸ ਸੀਜ਼ਨ ਦੇ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਚੰਡੀਗੜ੍ਹ ਦੇ ਵਿੱਚ ਦਿਨ ਦਾ ਤਾਪਮਾਨ ਲੂ ਦੇ ਤਹਿ ਪੱਧਰ ਨੂੰ ਪਾਰ ਕਰ ਗਿਆ ਹੈ। ਉੱਥੇ ਇਸ ਵੇਲੇ ਪੰਜਾਬ ਭਰ ਦੇ ਵਿੱਚ ਵੱਧ ਤੋਂ ਵੱਧ ਤਾਪਮਾਨ ਆਮ ਦੇ ਨਾਲੋਂ 3.1°C ਜ਼ਿਆਦਾ ਚੱਲ ਰਿਹਾ ਹੈ। ਇਸ ਦੌਰਾਨ ਸਭ ਤੋਂ ਵੱਧ ਗਰਮੀ ਬਠਿੰਡਾ ਦੇ ਵਿੱਚ ਰਿਕਾਰਡ ਕੀਤੀ ਗਈ, ਜਿੱਥੇ ਪਾਰਾ 47°C ਤੱਕ ਪਹੁੰਚ ਗਿਆ, ਜੋ ਇਸ ਸੀਜ਼ਨ ਦੇ ਵਿੱਚ ਪੂਰੇ ਸੂਬੇ ਦਾ ਸਭ ਤੋਂ ਜ਼ਿਆਦਾ ਤਾਪਮਾਨ ਹੈ। ਫਿਲਹਾਲ ਅੱਜ ਦੇ ਖਬਰਨਾਮੇ ਵਿੱਚ ਇੰਨਾ ਹੀ। ਹੋਰ ਜਾਣਕਾਰੀ ਅਤੇ ਖਬਰਾਂ ਲਈ ਜੁੜੇ ਰਹੋ SBS ਪੰਜਾਬੀ ਦੇ ਨਾਲ। ਸੋ ਖਬਰਾਂ ਤੋਂ ਬਾਅਦ ਇੱਕ ਵਾਰ ਫਿਰ ਤੋਂ ਸਵਾਗਤ SBS ਪੰਜਾਬੀ ਰੇਡੀਓ ਪ੍ਰੋਗਰਾਮ ਦੇ ਵਿੱਚ। ਮੈਂ ਹਾਂ ਪੁਨੀਤ ਢੀਂਗਰਾ। ਦਿਨ ਮੰਗਲਵਾਰ ਦਾ, ਸੋ ਮੈਨੂੰ ਮੈਸੇਜ ਕਰ ਦਿਓ ਆਪਣੇ ਨਾਮ ਦੇ ਨਾਲ 0439-799-767 ਤੇ। ਅਤੇ ਕਿਵੇਂ ਰੱਖ ਰਹੇ ਹੋ ਖਿਆਲ ਫਿਰ ਠੰਡ ਦੇ ਵਿੱਚ ਆਪਣੇ ਆਪ ਦਾ ਅਤੇ ਆਪਣੇ ਪਿਆਰਿਆਂ ਦਾ? ਕਿਹੜੇ ਕਿਹੜੇ ਸ਼ਹਿਰ, ਪਿੰਡ ਜਾਂ ਸਟੇਟ ਤੋਂ ਸੁਣ ਰਹੇ ਹੋ ਸਾਡਾ ਸ਼ੋ, ਇਹ ਸਭ ਕੁਝ ਦੱਸਿਓ ਜ਼ਰੂਰ। ਮੈਂ ਤਾਂ ਜੀ ਲਾਈਵ ਸ਼ੋ ਪੇਸ਼ ਕਰ ਰਿਹਾ ਮੈਲਬਰਨ ਸ਼ਹਿਰ ਤੋਂ। ਰਿਪੀਟ ਚੱਲ ਰਿਹਾ ਹੋਵੇਗਾ ਰਾਤੀ ਫ੍ਰੀਕੁਐਂਸੀ 'ਤੇ 9 ਵਜੇ ਤੋਂ ਬਾਅਦ, ਅਤੇ ਹੁਣ ਚੱਲ ਰਿਹਾ SBS ਆਡੀਓ ਐਪ ਦੇ ਉੱਤੇ ਸਾਊਥ ਏਸ਼ੀਅਨ 'ਤੇ ਅਤੇ ਨਾਲ ਦੀ ਨਾਲ ਡਿਜੀਟਲ ਆਡੀਓ ਬ੍ਰੌਡਕਾਸਟ ਦੇ ਉੱਤੇ ਵੀ। ਸੋ ਆਓ ਹੁਣ ਗੱਲ ਕਰ ਲੈਂਦੇ ਹਾਂ ਜੀ IPL ਦੇ, ਜਿੱਥੇ ਬਹੁਤ ਹੀ ਔਖਾ ਹੋ ਚੁੱਕਿਆ ਪੰਜਾਬ ਕਿੰਗਜ਼ ਦੀ ਟੀਮ ਲਈ। ਹੁਣ ਤਾਂ ਲਗਾਤਾਰ 6 ਮੈਚ ਹਾਰ ਜਾਣਾ ਕੋਈ ਸੌਖੀ ਗੱਲ ਤਾਂ ਹੁੰਦੀ ਨਹੀਂ ਹੈ। ਸੋ ਕੀ ਲੱਗਦਾ ਫਿਰ ਤੁਹਾਨੂੰ, ਕੀ ਬਣੂ ਪਲੇ ਆਫ ਦੀ ਆਸ ਰੱਖੀਏ ਜਾਂ ਫਿਰ ਨਹੀਂ, ਇਹ ਵੀ ਤੁਸੀਂ ਦੱਸ ਸਕਦੇ ਹੋ। ਇੱਧਰ ਗਗਨ ਜੀ ਮੈਸੇਜ ਭੇਜਦੇ ਨੇ, ਕਹਿ ਰਹੇ ਨੇ ਮੈਂ RCB ਨੂੰ ਵਧਾਈ ਦੇਣਾ ਚਾਹੁੰਦਾ ਹਾਂ, ਪਹਿਲੀ ਟੀਮ ਬਣ ਚੁੱਕੀ ਹੈ ਕੁਆਲੀਫਾਈ ਕਰਨ ਵਾਲੀ, ਔਰ ਹੁਣ ਤਾਂ ਜੀ ਬਾਕੀ ਦੋ ਟੀਮਾਂ ਵੀ ਕੁਆਲੀਫਾਈ ਕਰ ਚੁੱਕੀਆਂ ਨੇ। GT ਕੁਆਲੀਫਾਈ ਕਰ ਚੁੱਕੀ ਹੈ, ਸਨਰਾਈਜ਼ਰਸ ਹੈਦਰਾਬਾਦ ਵੀ ਕੁਆਲੀਫਾਈ ਕਰ ਚੁੱਕੀ ਹੈ, ਔਰ ਕਹਿ ਰਹੇ ਨੇ ਪੰਜਾਬ ਦੀ ਪਰਫਾਰਮੈਂਸ ਤੋਂ ਕਾਫੀ ਜ਼ਿਆਦਾ ਨਿਰਾਸ਼ ਹੋਏ ਹਾਂ, ਤੁਹਾਨੂੰ ਕੀ ਲੱਗਦਾ ਕੌਣ ਜਿੱਤੇਗੀ ਟਰੋਫੀ ਇਸ ਵਾਰ? ਜੀ ਲੱਗਣ ਨੂੰ ਤਾਂ ਮੈਨੂੰ ਲੱਗ ਰਿਹਾ ਸੀ ਜਿਵੇਂ ਪੰਜਾਬ ਦੀ ਟੀਮ ਦੇ ਕਹਿ ਰਹੇ ਸੀ ਸਾਡੇ ਬਸ਼ਿੰਦੇ ਕਿ ਇਸ ਵਾਰ ਅਸੀਂ ਟਰੋਫੀ ਲੈ ਕੇ ਆਵਾਂਗੇ। ਸੋ ਹੁਣ ਤਾਂ ਆਸਾਂ ਦੇ ਉੱਤੇ ਹੀ ਹੈ ਕਿ ਪਲੇਅਆਫਸ ਤੱਕ ਪਹੁੰਚਦੀ ਹੈ ਕਿ ਨਹੀਂ। ਸੋ ਲੈਟਸ ਸੀ ਤੁਹਾਡੇ ਮੁਤਾਬਕ ਕੌਣ ਜਿੱਤੇਗਾ, ਇਹ ਵੀ ਤੁਸੀਂ ਦੱਸ ਸਕਦੇ ਹੋ। ਇੱਧਰ ਇੱਕ ਹੋਰ ਮੈਸੇਜ ਆ ਚੁੱਕਾ, ਕਹਿ ਰਹੇ ਨੇ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਨੇ ਤੁਹਾਡੇ, ਕੀ ਨਾਮ ਹੈ ਤੁਹਾਡਾ? ਔਰ ਆਓ ਗੱਲ ਕਰਦੇ ਹਾਂ ਸਾਡੀ ਪਹਿਲੀ ਰਿਪੋਰਟ ਦੀ। ਸੋ ਚੱਲਦੇ ਹਾਂ ਜੈਨ ਜ਼ੀ ਦੇ ਵੱਲ, ਯਾਨੀ ਕਿ ਜਨਰੇਸ਼ਨ ਜ਼ੀ। ਔਰ ਜੈਨ ਜ਼ੀ ਡਿਜੀਟਲ ਯੁੱਗ ਦੀ ਪਹਿਲੀ ਪੀੜ੍ਹੀ ਹੈ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਨੂੰ ਇਹ ਵੀ ਨਹੀਂ ਪਤਾ ਕਿ ਸਮਾਰਟਫੋਨ ਦੇ ਬਿਨਾਂ ਦੁਨੀਆ ਕਿਸ ਤਰ੍ਹਾਂ ਦੀ ਹੁੰਦੀ ਹੈ। ਲੇਕਿਨ ਸਭ ਤੋਂ ਵੱਧ ਟੈਕਨੋਲੋਜੀ ਪ੍ਰੇਮੀ ਹੁਣ ਪੁਰਾਣੀ ਟੈਕਨੋਲੋਜੀ ਦੇ ਵੱਲ ਜਾ ਰਹੇ ਨੇ, ਜਿਵੇਂ ਤਾਰਾਂ ਵਾਲੇ ਹੈੱਡਫੋਨਸ, ਇਹ ਸਭ ਕੁਝ ਵਾਪਸ ਆ ਰਿਹਾ। ਇਸ ਦਾ ਕਾਰਨ ਕੀ ਹੈ, ਆਓ ਇਸ ਰਿਪੋਰਟ ਰਾਹੀਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ।
2: ਪਿਆਰੇ ਦੋਸਤੋ, ਤੁਸੀਂ ਸੁਣ ਰਹੇ ਹੋ SBS ਪੰਜਾਬੀ ਅਤੇ ਮੈਂ ਹਾਂ ਪਤਰਸ ਮਸੀ। ਸਭ ਤੋਂ ਵੱਧ ਟੈਕਨੋਲੋਜੀ ਪ੍ਰੇਮੀ ਅਤੇ ਟੈਕਨੋਲੋਜੀ ਨਾਲ ਜੁੜੀ ਰਹਿਣ ਵਾਲੀ ਪੀੜ੍ਹੀ ਜਨਰੇਸ਼ਨ ਜ਼ੀ ਦੇ ਨਾਲ ਐਨਾਲੋਗ ਡਿਵਾਈਸ ਫਿਰ ਤੋਂ ਵਾਪਸੀ ਕਰ ਰਹੇ ਨੇ। ਜਨਰੇਸ਼ਨ ਜ਼ੀ ਉਸ ਯੁੱਗ ਦੀ ਤਕਨੀਕ ਦਾ ਇਸਤੇਮਾਲ ਕਿਉਂ ਕਰ ਰਹੇ ਨੇ ਜਿਸ ਦਾ ਉਹਨਾਂ ਨੂੰ ਕੋਈ ਤਜ਼ਰਬਾ ਵੀ ਨਹੀਂ ਹੈ, ਇਸ ਬਾਰੇ ਹੋਰ ਚਾਨਣਾ ਪਾਉਂਦੀ ਪੇਸ਼ ਹੈ ਇਹ ਰਿਪੋਰਟ।

0: SBS South Asian.
1: Your news from here.
0: And hits from home.
2: Spectrum TV makes sports easy, so I never miss. Never miss a homer. Never miss a home field hat trick. Never miss a goal line stand. Inches from the end zone. Never miss an end-to-end, tic-tac-toe, top-shelf snipe. Never miss a downtown buzzer beater for the championship win. Get your favorite streaming apps included at no extra cost with Live TV. It's one plan, one price, one place for all your sports. For details, visit SpectrumTV.com.
3: Generation Z digital yug di pehli peedhi hai, jinnan vich zyadatar nu eh vi nahi pata ki smartphone de bina duniya kis tarah nazar aundi hai. 21 saalan de Albert Molloy ADHD to peedit han, par unna da aakhna hai ki phone di aadat ne is samasya de lakshana nu hor vi gambhir bana ditta hai.
4: I see people like my roommate, her phone died the other day and then she still went out of the house just without her phone, and I was like, how the f*** do you do that? Like, that's just such a foreign concept to me, not having your phone with you at all times. If I wasn't on social media during high school and I wasn't trying to fit in and shape how people see me online compared to like in real life, if it wasn't such a prominent part of my youth, I think I'd be much better off and I wouldn't be so dependent on my phone.
3: ਸਾਲ 2022 ਦੀ ਮੈਕਿੰਸੀ ਰਿਪੋਰਟ ਵਿੱਚ ਆਖਿਆ ਗਿਆ ਹੈ ਕਿ ਜ਼ੈਨ ਜੀ ਆਨਲਾਈਨ ਅਤੇ ਆਫਲਾਈਨ ਜੀਵਨ ਵਿੱਚ ਫਰਕ ਨਹੀਂ ਕਰਦੀ। ਬਹੁਤ ਸਾਰੇ ਡਿਜੀਟਲ ਮੂਲ ਵਾਸੀਆਂ ਦੇ ਲਈ ਸੋਸ਼ਲ ਮੀਡੀਆ ਹੀ ਉਹਨਾਂ ਦੀ ਹਕੀਕਤ ਬਣ ਜਾਂਦੀ ਹੈ ਭਾਵੇਂ ਇਹ ਨਾ ਵੀ ਹੋਵੇ। 21 ਸਾਲਾ ਜੂਲੀਅਨ ਖਾਚਨ 10 ਸਾਲ ਦੀ ਉਮਰ ਵਿੱਚ ਅਲਟ ਰਾਈਟ ਦੀ ਵਿਚਾਰਧਾਰਾ ਵੱਲ ਚਲਾ ਗਿਆ ਸੀ।
5: It's very easy to listen to engaging online personalities and join groups that agree with you because you feel like you're part of a community, which is a nice feeling, especially when you're younger and you're feeling a bit ostracized maybe in your real life. So online, you join this group that people agree with you and you're part of a community. Even when they start talking about toxic or dangerous topics, you begin to rationalize that in your head.
3: ਡਾਕਟਰ ਬ੍ਰਿਟਨੀ ਫੋਰਡੀਨੈਂਟਸ ਸਿਡਨੀ ਯੂਨੀਵਰਸਿਟੀ ਵਿੱਚ ਡਿਜੀਟਲ ਮੀਡੀਆ ਦੇ ਲੈਕਚਰਰ ਹਨ। ਉਹਨਾਂ ਦਾ ਮੰਨਣਾ ਹੈ ਕਿ ਐਲਗੋਰਿਦਮ ਆਧਾਰਿਤ ਸੱਭਿਆਚਾਰ ਨੇ ਲੋਕਾਂ ਨੂੰ ਆਨਲਾਈਨ ਦੁਨੀਆ ਦੇ ਜਾਲ ਵਿੱਚ ਫਸਾ ਲਿਆ ਹੈ।
6: ਸੋ ਐਕੋ ਚੈਂਬਰਸ ਆਰ ਵਨ ਥਿੰਗ ਦੈਟ ਆ ਬਾਈ ਪ੍ਰੋਡਕਟ ਆਫ ਐਲਗੋਰਿਥਮਿਕ ਕਲਚਰਸ ਐਂਡ ਆਲਸੋ ਆਈ ਗੈਸ ਇਟ ਜਸਟ ਗਿਵਸ ਅਸ ਅ ਰੀਅਲ ਫਿਲਟਰਡ ਆਈਡੀਆ ਆਫ ਦਾ ਵਰਲਡ, ਪਾਰਟਿਕੂਲਰਲੀ ਫॉर ਯੰਗ ਪੀਪਲ ਹੂ ਆ ਲੋਟ ਆਫ ਥੈਮ ਰੀਸੀਵ ਥੇਅਰ ਨਿਊਜ਼ ਐਂਡ ਥੇਅਰ ਵਰਲਡ current affairs through social media. You can train your algorithm, but at the end of the day, the algorithm acts as a cultural intermediary.
3: ਪਿਛਲੇ 1 ਸਾਲ ਦੇ ਵਿੱਚ ਅਜਿਹੇ ਰੁਝਾਨ ਸਾਹਮਣੇ ਆਏ ਹਨ ਜੋ ਐਲਗੋਰਿਦਮ ਦੇ ਕੰਮਾਂ ਤੋਂ ਉਲਟ ਹਨ। ਇਹਨਾਂ ਦੇ ਵਿੱਚ ਨਿਊਟਰੋ ਡਿਜੀਟਲ ਮਿਨੀਮਲਿਜ਼ਮ ਅਤੇ ਕ੍ਰੋਨਿਕ ਆਫਲਾਈਨ ਦੀ ਧਾਰਨਾ ਵਰਗੇ ਰੁਝਾਨ ਸ਼ਾਮਲ ਹਨ। 2025 ਦੇ ਇੱਕ ਟੂਰਿਜ਼ਮ ਸਰਵੇ ਮੁਤਾਬਕ 18 ਤੋਂ 25 ਸਾਲ ਉਮਰ ਵਰਗ ਦੇ 76% ਤੋਂ ਵੱਧ ਆਸਟ੍ਰੇਲੀਅਨ ਲੋਕਾਂ ਨੇ ਗਰਮੀਆਂ ਦੇ ਵਿੱਚ ਡਿਜੀਟਲ ਡੀਟੌਕਸ ਉੱਤੇ ਵਿਚਾਰ ਕੀਤਾ ਹੈ। 24 ਸਾਲਾਂ ਦੇ ਬੇਨ ਸਮਿਥ ਸਿਡਨੀ ਦੇ ਵਿੱਚ ਐਨਾਲੌਗ ਮੀਡੀਆ ਸਟੋਰ ਦੇ ਵਿੱਚ ਕੰਮ ਕਰਦੇ ਨੇ ਅਤੇ ਉਹ ਸੀਡੀ ਉੱਤੇ ਸੰਗੀਤ ਸੁਣਦੇ ਹਨ।
4: I kind of don't use as much, mostly because I'd spend my whole paycheck here if I did.
3: ਉਸਨੇ ਹਾਲ ਹੀ ਦੇ ਸਾਲਾਂ ਵਿੱਚ ਗਾਹਕਾਂ ਦੀ ਗਿਣਤੀ ਵਿੱਚ ਬਦਲਾਅ ਵੇਖਿਆ ਹੈ।
4: There's a lot of young people buying CDs, we've noticed. Sort of like high school age and like early uni. That's probably our main audience, really. And it's really nice to see, especially in this day and age.
3: ਡਾਕਟਰ ਫਰਡੀਨੈਂਟਸ ਨੇ ਦੇਖਿਆ ਕਿ ਉਸ ਦੇ ਵਿਦਿਆਰਥੀ ਐਨਾਲੌਗ ਜੀਵਨ ਸ਼ੈਲੀ ਨੂੰ ਜ਼ਿਆਦਾ ਅਪਣਾਉਣ ਲੱਗ ਪਏ ਹਨ।
6: Gen Z are so smart, they're so aware of world issues, they're so in tune to things that are well beyond their age, in my opinion. So I think that they've noticed the negative side effects of being online all the time, and they're taking matters into their own hand, and they're embracing it. It's like you're so used to like instant gratification and instant, you know, exposure to things, and like now you're kind of like going towards the other end. Like you want to wait and you want patience and you want to develop your photos and like you want to have a laugh if a photo, you know, has your friend blinking or you're blinking in it. Like it's quite sweet. I think it's really, really wholesome.
3: ਆਮੋ ਸਾਹਮਣੇ ਗੱਲਬਾਤ ਦੀ ਚਾਹਤ ਨੇ ਸਮਾਜਿਕ ਕਲੱਬਾਂ ਦੀ ਗਿਣਤੀ ਵਿੱਚ ਵੀ

0: ਵਾਅਦਾ ਕੀਤਾ ਹੈ। ਡਾਕਟਰ ਫਰਡੀਨੈਂਡਸ ਖੁਦ ਇੱਕ ਬੁੱਕ ਕਲੱਬ ਚਲਾਉਂਦੇ ਹਨ।
1: I do think that the reason why these social clubs are becoming so big in Sydney is because like we have digital fatigue. We are yearning to meet people and connect with people offline. And I think that that's the whole thing, right? Like people aren't just looking for community, but they're looking for connection that feels like intentional and embodied.
0: ਪਰ ਡਿਜੀਟਲ ਥਕਾਵਟ ਦਾ ਮਤਲਬ ਇਹ ਨਹੀਂ ਹੈ ਕਿ ਨੌਜਵਾਨ ਪੂਰੀ ਤਰ੍ਹਾਂ ਦੇ ਨਾਲ ਆਨਲਾਈਨ ਦੁਨੀਆ ਤੋਂ ਦੂਰ ਰਹਿਣਾ ਚਾਹੁੰਗੇ। ਸ਼ਰੀਫ ਦਾ ਮੰਨਣਾ ਹੈ ਕਿ ਆਨਲਾਈਨ ਦੁਨੀਆ ਤੋਂ ਦੂਰ ਸਮਾਂ ਬਿਤਾਉਣ ਦੇ ਨਾਲ ਆਨਲਾਈਨ ਦੁਨੀਆ ਦੇ ਨਾਲ ਉਹਨਾਂ ਦੇ ਸੰਬੰਧ ਹੋਰ ਵੀ ਬਿਹਤਰ ਹੋਏ ਹਨ।
2: The internet is so much more than social media and the subscription economy, like streaming websites. I feel like over the past few years, I have come to find niches in the world wide or web that I really like. And it's like websites that remind you of when we were kids. And say, like, if you'd had to learn HTML coding in like year 7 or 8 or something, and you were like kind of okay, but kind of really bad at it, and you made this ugly looking website, people still make those websites and they make the coolest things ever. I found this website where someone teaches you how to code like a Java script that will turn anything you hover over into like hearts on any random website.
1: So it's less about the rejection of technology and more kind of a recalibration of how we want to live with it. So I don't think we want to live in media anymore. We want to live alongside it.
0: SBS News ਦੇ ਲਈ ਜ਼ੂ ਬਰੋਕ ਵੱਲੋਂ ਤਿਆਰ ਕੀਤੀ ਗਈ ਇਸ ਰਿਪੋਰਟ ਨੂੰ ਪੰਜਾਬੀ ਦੇ ਵਿੱਚ ਅਨੁਵਾਦ ਕਰਕੇ ਪਤਰਸ ਮਸੀਹ ਵੱਲੋਂ ਪੇਸ਼ ਕੀਤਾ ਗਿਆ ਹੈ।
3: ਸਵਾਸ ਕਰਦੇ ਹਾਂ, ਜਾਣਕਾਰੀ ਵੀ ਇੰਟਰਸਟਿੰਗ ਅਤੇ ਹੈਲਪਫੁਲ ਰਹੀ ਹੋਵੇਗੀ। ਸਵਾਸ ਕਰਦੇ ਹਾਂ ਕਿ ਦਿਨ ਵੀ ਤੁਹਾਡਾ ਚੰਗਾ ਲੰਘ ਰਿਹਾ ਹੋਵੇਗਾ। ਇੱਕ ਬਹੁਤ ਹੀ ਖਾਸ ਇੰਟਰਵਿਊ ਵੀ ਤੁਹਾਨੂੰ ਅਗਲੇ ਹਿੱਸਿਆਂ ਦੇ ਵਿੱਚ ਸੁਣਾਵਾਂਗੇ। 58 ਸਾਲ ਦਾ ਉਹ ਸਫ਼ਰ ਸੁਣਿਓ ਜ਼ਰੂਰ। ਫਿਲਹਾਲ ਸਮਾਂ ਹੋ ਚੁੱਕਾ ਇੱਕ ਬ੍ਰੇਕ ਦਾ, ਆਉਂਦਿਆਂ ਜੀ ਬ੍ਰੇਕ ਤੋਂ ਬਾਅਦ ਵਾਪਸ ਜੁੜੇ ਰਹੋ, ਸੁਣਦੇ ਰਹੋ SBS ਪੰਜਾਬੀ। ਮੈਂ ਹਾਂ ਪੁਨੀਤ ਕਿੰਗਰਾ ਤੁਹਾਡੇ ਨਾਲ।
4: El primer fin de semana del verano marca el tono de toda la temporada. No solo quieres empacar, quieres llegar. Por eso vine a Macy's. Encontré todo lo que necesitaba, todo en un solo lugar. Gafas de sol de diseñador, el pareo de lino perfecto, marcas exclusivas que solo encuentras aquí. Además, con hasta un 60% de descuento, me siento lista para disfrutar del verano. Comienza el verano con confianza. Ahorra 25 a 60% en la venta de Memorial Day en Macy's. Mañana.
5: SBS On Demand ਵਿੱਚ ਸੈਂਕੜੇ ਫਿਲਮਾਂ ਅਤੇ ਟੀਵੀ ਸ਼ੋਅ ਮੁਫ਼ਤ ਵਿੱਚ ਸਟ੍ਰੀਮ ਕਰਨ ਲਈ ਉਪਲਬਧ ਹਨ। ਅੱਜ ਹੀ SBS On Demand ਐਪ ਡਾਊਨਲੋਡ ਕਰੋ ਜਾਂ ਵੈਬਸਾਈਟ ਉੱਤੇ ਜਾਓ।
6: All right, class, tell me about your weekend. Leo?
7: Well, my sister wanted to go camping, so my parents took us in our new Nissan Pathfinder through a mountain trail.
6: Thank you, Leo.
7: No, it's not over yet. My brother wanted to explore some caves, so we drove up a bunch of steep hills. And then we
6: With its V6 engine and 9-speed automatic transmission, the Nissan Pathfinder can power your adventure. That's why J.D. Power ranks Nissan number one in new vehicle quality among mainstream brands. The new V6-powered Nissan Pathfinder. For J.D. Power 2025 U.S. Central Quality Study Award information, visit jdpower.com/awards.
8: Why do people want to be at work? To feel heard, appreciated, part of something, and to know there's a career path for everyone. Inclusive workplaces are linked to increased innovation, productivity, and employee satisfaction. Make your organization a place where people want to be. For inclusion and diversity training, visit inclusion-program.com.au.
3: ਸੋ ਬ੍ਰੇਕ ਤੋਂ ਬਾਅਦ ਸਵਾਗਤ ਇੱਕ ਵਾਰ ਫਿਰ ਤੋਂ SBS ਪੰਜਾਬੀ ਲਾਈਵ ਰੇਡੀਓ ਪ੍ਰੋਗਰਾਮ ਦੇ ਵਿੱਚ। ਮੈਂ ਹਾਂ ਪੁਨੀਤ ਢੀਂਗਰਾ ਤੁਹਾਡੇ ਨਾਲ। ਸਵਾਲ ਲੈ ਚੱਲਦੇ ਹਾਂ ਹੁਣ ਲਹਿੰਦੇ ਪੰਜਾਬ ਅਤੇ ਜਾਣਦੇ ਹਾਂ ਉੱਥੋਂ ਦੀ ਖਬਰਸਾਰ।
9: ਅਮਰੀਕਾ ਇਰਾਨ ਜੰਗਬੰਦੀ ਵਾਸਤੇ ਪਾਕਿਸਤਾਨ ਦੀਆਂ ਕੋਸ਼ਿਸ਼ਾਂ ਜਾਰੀ, ਪਰ ਸਾਊਦੀ ਅਰਬ ਦੇ ਉੱਤੇ ਇਰਾਨੀ ਡਰੋਨ ਤੇ ਮਿਜ਼ਾਈਲ ਹਮਲਿਆਂ ਦੀ ਨਿੰਦਿਆ। ਭਾਰਤੀ ਫੌਜ ਮੁਖੀ ਦੀਆਂ ਧਮਕੀਆਂ ਦਾ ਜਵਾਬ ਪਾਕਿਸਤਾਨੀ ਫੌਜੀ ਤਰਜਮਾਨ ਵੱਲੋਂ। ਪਾਕਿਸਤਾਨ ਦੇ ਵਿੱਚ ਲਗਾਤਾਰ ਆਪ ਮਾਰੂ ਤਾੜੇ, ਰਾਜਾ ਆਸਫ ਨੇ ਅਫਗਾਨਿਸਤਾਨ ਨੂੰ ਜ਼ਿੰਮੇਦਾਰ ਕਰਾਰ ਦੇ ਦਿੱਤਾ। ਇਮਰਾਨ ਖਾਨ ਤੇ ਸਾਈਫਰ ਕੇਸ ਇੱਕ ਵਾਰ ਫਿਰ ਚਰਚੇ 'ਚ। ਸੋਮਾਲੀ ਬੈਰੀ ਕਜ਼ਾਕਾ ਨੇ 10 ਪਾਕਿਸਤਾਨੀਆਂ ਦੀ ਰਿਹਾਈ ਬਦਲੇ 30 ਲੱਖ ਅਮਰੀਕੀ ਡਾਲਰਾਂ ਦਾ ਤਵਾਨ ਮੰਗ ਲਿਆ। ਫਾਰਮਰ ਗਵਰਨਰ ਸਟੇਟ ਬੈਂਕ ਮੁਜਬ ਮੁਲਕ ਦੇ ਵਿੱਚ ਕਰਪਸ਼ਨ ਹੱਦੋਂ ਵੱਧ ਗਈ ਏ, ਸਰਕਾਰੀ ਜ਼ਿੰਮੇਦਾਰ ਆਪ ਕਰਪਸ਼ਨ ਦਾ ਹਿੱਸਾ ਨੇ। ਇਹ SBS ਪੰਜਾਬੀ ਹੈ ਲੈਂਦੇ ਪੰਜਾਬ ਦੀ ਖਬਰਸਾਰ ਦੇ ਨਾਲ ਮੈਂ ਹਾਂ ਮਸੂਦ ਮੱਲੀ। ਇਰਾਨ ਅਮਰੀਕਾ ਜੰਗਬੰਦੀ ਤੋਂ ਬਾਅਦ ਪਿਛਲੇ ਹਫ਼ਤੇ ਇਰਾਨ ਵੱਲੋਂ UAE ਦੇ ਵਿੱਚ ਤਾਜ਼ਾ ਹਮਲੇ ਸ਼ੁਰੂ ਕੀਤੇ ਗਏ ਨੇ। ਇਰਾਨ ਵੱਲੋਂ ਪਾਕਿਸਤਾਨ ਰਾਹੀਂ ਅਮਰੀਕਾ ਤੱਕ ਤਾਜ਼ਾ ਸ਼ਰਤਾਂ ਵੀ ਭੇਜੀਆਂ ਗਈਆਂ ਨੇ। ਜਦਕਿ ਅਮਰੀਕੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਨੇ ਤਾਜ਼ਾ ਬਿਆਨ ਦਿੱਤਾ ਹੈ ਜਿਹਦੇ 'ਚ ਆਖਿਆ ਗਿਆ ਕਿ ਅਮਰੀਕੀ ਤਾਜ਼ਾਦਮ ਫੌਜੀ ਦਸਤੇ ਇਸਰਾਈਲ ਅੱਪੜ ਚੁੱਕੇ ਨੇ। ਫਿਲਹਾਲ ਇਰਾਨ ਦੇ ਉੱਤੇ ਹਮਲਾ ਸਾਊਦੀ ਅਰਬ, ਮਿਸਰ ਔਰ UAE ਦੇ ਆਖਣ 'ਤੇ ਰੋਕਿਆ ਗਿਆ ਹੈ ਕਿਉਂਕਿ ਸਫਾਰਤੀ ਮਾਮਲੇ ਚੱਲ ਰਹੇ ਨੇ। ਪਰ ਇਰਾਨ ਵੱਲੋਂ 17 ਮਈ ਨੂੰ ਸਾਊਦੀ ਅਰਬ ਦੇ ਉੱਤੇ ਹੀ ਤਾਜ਼ਾ ਹਮਲੇ ਕੀਤੇ ਗਏ ਨੇ। ਇਹ ਹਮਲੇ ਡਰੋਨ ਔਰ ਮਿਜ਼ਾਈਲਾਂ ਰਾਹੀਂ ਕੀਤੇ ਗਏ। ਇਹ ਤਾਜ਼ਾ ਹਮਲੇ ਐਨ ਉਸ ਵੇਲੇ ਹੋਏ ਜਦੋਂ ਪਾਕਿਸਤਾਨ ਦੇ ਫੈਡਰਲ ਇੰਟੀਰੀਅਰ ਮਿਨਿਸਟਰ ਮੋਹਸਨ ਨਕਵੀ ਆਪ ਵੀ ਇਰਾਨ ਦੇ ਫੇਰੇ 'ਤੇ ਸਨ। ਸਾਊਦੀ ਅਰਬ ਉੱਤੇ ਹੋਣ ਵਾਲੇ ਇਨ੍ਹਾਂ ਹਮਲਿਆਂ ਤੋਂ ਬਾਅਦ ਪਾਕਿਸਤਾਨ ਨੇ ਸਰਕਾਰੀ ਪੱਧਰ 'ਤੇ ਇਹਦੀ 2 ਟੋਕ ਲਫ਼ਜ਼ਾਂ ਦੇ ਵਿੱਚ ਨਿੰਦਿਆ ਕੀਤੀ ਹੈ ਅਤੇ ਆਖਿਆ ਆ ਕਿ ਇਰਾਨ ਨੇ ਇੰਟਰਨੈਸ਼ਨਲ ਕਾਨੂੰਨਾਂ ਅਤੇ ਦਸਤੂਰਾਂ ਦੀ ਉਲੰਘਣਾ ਕੀਤੀ ਹੈ। ਪਾਕਿਸਤਾਨ ਸਾਊਦੀ ਅਰਬ ਦੀ ਹਰ ਤਰ੍ਹਾਂ ਦੇ ਨਾਲ ਸਲਾਮਤੀ ਤੇ ਰਾਖੀ ਵਾਸਤੇ ਸਾਹਮਣੇ ਹੈ। ਅਸੀਂ ਸਾਊਦੀ ਅਰਬ ਦੀ ਸਲਾਮਤੀ ਨੂੰ ਮੁੱਖ ਰੱਖਾਂਗੇ। ਇੰਜ ਹੁਣ ਪਾਕਿਸਤਾਨ ਕਿਉਂਕਿ ਸਿੱਧਾ ਹੋ ਗਿਆ ਤੇ ਖਤਰਾ ਹੈ ਕਿ ਪਾਕਿਸਤਾਨ ਔਰ ਇਰਾਨ ਦੇ ਤਾਲੁਕ ਵਾਸਤੇ ਵਿਗੜ ਸਕਦੇ ਨੇ। ਭਾਰਤੀ ਫੌਜ ਮੁਖੀ ਨੇ ਇੱਕ ਇੰਟਰਵਿਊ ਦੌਰਾਨ ਆਪਣੇ ਧਮਕੀ ਭਰੇ ਬਿਆਨ 'ਚ ਆਖਿਆ ਸੀਗਾ ਕਿ ਹੁਣ ਪਾਕਿਸਤਾਨ ਨੂੰ ਫੈਸਲਾ ਕਰਨਾ ਪਏਗਾ ਕਿ ਉਹਨੇ ਅੱਤਗਰਦੀ ਦੀ ਹਮਾਇਤ ਦੇ ਨਾਲ ਰਹਿਣਾ ਜਾਂ ਫਿਰ ਦੁਨੀਆ ਦੇ ਨਕਸ਼ੇ 'ਤੇ। ਇਸ ਵਾਰ ਭਾਰਤੀ ਹੱਦਾਂ ਅੰਦਰ ਜਦੋਂ ਕੋਈ ਵੀ ਅੱਤਗਰਦੀ ਦਾ ਵਾਕਿਆ ਹੋਇਆ ਤੇ ਇਹਦਾ ਤਗੜਾ ਜਵਾਬ ਦਾਂਗੇ ਕਿ ਪਾਕਿਸਤਾਨ ਦਾ ਵਜੂਦ ਮਿੱਟ ਜਾਏਗਾ। ਭਾਰਤੀ ਫੌਜ ਮੁਖੀ ਦੇ ਇਸ ਬਿਆਨ ਦੇ ਜਵਾਬ 'ਚ ਪਾਕਿਸਤਾਨੀ ਫੌਜੀ ਤਰਜਮਾਨ ਨੇ ਆਖਿਆ ਕਿ ਲੱਗਦਾ ਆ ਭਾਰਤ ਨੇ ਪਿਛਲੇ ਸਾਲ ਮਈ ਦੇ ਵਿੱਚ ਹੋਈ ਲੜਾਈ ਤੋਂ ਸਬਕ ਨਹੀਂ ਸਿੱਖਿਆ। ਐਸਾ ਬਿਆਨ ਸਿਰਫ ਮਾਹੌਲ ਨੂੰ ਖਰਾਬ ਕਰ ਸਕਦਾ ਹੈ, ਸਗੋਂ ਇਹ ਜੰਗੀ ਜਨੂੰਨ ਦੀ ਬੂਹ ਬੋਲ ਦੀ ਤਸਵੀਰ ਹੈ। ISPR ਦੇ ਪ੍ਰਧਾਨ ਦਾ ਆਖਣਾ ਸੀਗਾ ਕਿ ਇਹੋ ਜਿਹੀਆਂ ਗਿੱਦੜ ਫਪਕੀਆਂ ਗਵਾਹੀਆਂ ਦੇ ਰਹੀਆਂ ਨੇ ਕਿ ਭਾਰਤ ਨੇ ਪਿਛਲੇ 80 ਸਾਲਾਂ ਤੋਂ ਪਾਕਿਸਤਾਨ ਦੇ ਵਜੂਦ ਨੂੰ ਮੰਨਿਆ ਹੀ ਨਹੀਂ ਤੇ ਉਹ ਅੱਜ ਵੀ ਪਾਕਿਸਤਾਨ ਨੂੰ ਉਹਦੇ ਵਜੂਦ ਤੇ ਵੇਖਣਾ ਚਾਹੁੰਦਾ ਹੀ ਨਹੀਂ। ਪਰ ਯਾਦ ਰੱਖਿਆ ਜਾਏ ਕਿ ਅੱਗ ਫਿਰ ਸਿਰਫ ਇੱਕ ਪਾਸੇ ਤੋਂ ਨਹੀਂ ਲੱਗਣੀ। ਪਾਕਿਸਤਾਨ ਵੀ ਇਹਦਾ ਵੈਸਾ ਹੀ ਜਵਾਬ ਦੇਗਾ ਜੋ ਸਾਡੇ ਵਾਸਤੇ ਸੋਚਿਆ ਗਿਆ ਹੈ। ਇਸ ਕਰਕੇ ਲੜਾਈ ਦੇ ਵਿੱਚ ਅਸੀਂ ਪਹਿਲ ਤੇ ਨਹੀਂ ਕਰਾਂਗੇ, ਪਰ ਅਸੀਂ ਆਪਣੀ ਰਾਖੀ ਤੋਂ ਵੀ ਗਾਫਲ ਨਹੀਂ। ਪਾਕਿਸਤਾਨ 'ਚ ਪਿਛਲੇ ਹਫ਼ਤੇ ਲਗਾਤਾਰ 3 ਦਿਨਾਂ ਤੋਂ 3 ਆਪ ਮਾਰੂ ਧਾੜੇ ਹੋਏ। ਪਹਿਲੋਂ ਬੰਨੂ ਪੁਲਿਸ ਚੈੱਕ ਪੋਸਟ ਦੇ ਉੱਤੇ, ਦੂਜਾ ਬਜੋੜ ਏਜੰਸੀ 'ਚ ਤੇ ਤੀਜਾ ਪੰਜਾਬ ਦੇ ਸ਼ਹਿਰ ਅਟਕ ਦੇ ਇਲਾਕੇ ਜੁੰਡ 'ਚ। ਪਾਕਿਸਤਾਨ ਦੇ ਡਿਫੈਂਸ ਮਿਨਿਸਟਰ ਖਾਜਾ ਆਸਫ ਨੇ ਇਨ੍ਹਾਂ ਹਮਲਿਆਂ ਦਾ ਜ਼ਿੰਮੇਦਾਰ ਅਫਗਾਨਿਸਤਾਨ ਨੂੰ ਠਹਿਰਾਇਆ ਹੈ, ਜਿੱਥੋਂ ਇਹ ਲੜਾਕੂ ਟ੍ਰੇਨਿੰਗ ਕਰਕੇ ਪਾਕਿਸਤਾਨ ਆ ਕੇ ਖੂਨ ਖਰਾਬਾ ਕਰਦੇ ਨੇ। ਪਿਛਲੇ ਹਫ਼ਤੇ ਨੈਸ਼ਨਲ ਅਸੈਂਬਲੀ 'ਚ ਗੱਲਬਾਤ ਕਰਦਿਆਂ ਖਾਜਾ ਆਸਫ ਦਾ ਆਖਣਾ ਸੀਗਾ ਕਿ ਅਫਗਾਨ ਤਾਲਿਬਾਨ ਆਪਣੀ ਧਰਤੀ ਪਾਕਿਸਤਾਨ ਸਮੇਤ ਕਿਸੇ ਵੀ ਮੁਲਕ ਦੇ ਖਿਲਾਫ਼ ਨਾ ਵਰਤੇ ਜਾਣ ਦੀ ਜ਼ੁਬਾਨੀ ਕਲਾਮੀ ਤੇ ਸ਼ਰਤ ਦੇ ਰਹੇ ਨੇ, ਪਰ ਪਾਕਿਸਤਾਨ ਨੂੰ ਇਸ ਬਾਰੇ ਲਿਖਤੀ ਜ਼ਮਾਨਤ ਨਹੀਂ ਦੇ ਰਹੇ। ਪਾਕਿਸਤਾਨ ਇਨ੍ਹਾਂ ਹਮਲਿਆਂ ਦਾ ਜਵਾਬ ਦੇਣ 'ਚ ਆਜ਼ਾਦ ਏ। ਉਧਰ ਪਿਛਲੇ 2 ਦਿਨਾਂ 'ਚ ਪਾਕਿਸਤਾਨ ਦੇ 5ਵੇਂ ਸੂਬੇ ਬਲੋਚਿਸਤਾਨ 'ਚ ਫੋਰਸਿਸ ਨੇ ਅੱਡੋ ਅੱਡ ਕਾਰਵਾਈਆਂ 'ਚ ਦਰਜਣਾ ਅਤਗਰਦ ਲੜਾਕੂਆਂ ਨੂੰ ਮਾਰ ਦਿੱਤਾ ਹੈ। ਜਦਕਿ ਖਾਜਾ ਆਸਫ ਨੇ ਹੁਣ ਤੋਂ ਕੁਝ ਘੰਟੇ ਪਹਿਲਾਂ ਆਪਣੇ ਤਾਜ਼ਾ ਬਿਆਨ 'ਚ ਆਖਿਆ ਕਿ ਅਫਗਾਨਿਸਤਾਨ 'ਚੋਂ ਜਿਸ ਥਾਂ ਤੋਂ ਪਾਕਿਸਤਾਨ 'ਤੇ ਹਮਲਾ ਹੋਏਗਾ ਉਸੇ ਟਿਕਾਣੇ ਨੂੰ ਪਾਕਿਸਤਾਨ ਜਵਾਬ 'ਚ ਨਿਸ਼ਾਨਾ ਬਣਾਏਗਾ। ਪਾਕਿਸਤਾਨ 'ਚ ਇੱਕ ਵਾਰ ਫਿਰ ਇਮਰਾਨ ਖਾਨ ਦੀ ਸਰਕਾਰ ਡੇਗਣ ਇਸ ਬਾਰੇ ਸਾਜ਼ਿਸ਼ ਤੇ ਸਾਈਫਰ ਕੇਸ ਤੇ ਚਰਚੇ ਆਮ ਹੋ ਗਏ ਨੇ। ਇਹ ਚਰਚੇ ਇਸ ਕਰਕੇ ਇਸ ਵੇਲੇ ਵੀ ਭਗੇ ਛਿੜੇ ਨੇ ਜਦੋਂ ਦੁਨੀਆ ਭਰ ਦੀਆਂ ਨਿਊਜ਼ ਆਊਟਲੈਟਸ ਨੇ ਡਰੌਪ ਸਾਈਟ ਵੱਲੋਂ ਪਬਲਿਕ ਕੀਤੇ ਗਏ 3 ਸਫ਼ਿਆਂ ਨੂੰ ਸਾਈਫਰ ਕਰਾਰ ਦਿੱਤਾ ਤੇ ਆਖਿਆ ਕਿ ਉਹ ਇਮਰਾਨ ਖਾਨ ਦੀ ਸਰਕਾਰ ਦਾ ਧਰਮ ਤਖ਼ਤਾ ਡੇਗਣ ਦਾ ਸਬਬ ਬਣੇ। ਯਾਦ ਰੱਖ ਕੇ ਇਮਰਾਨ ਖਾਨ ਨੇ ਆਪਣੀ ਸਰਕਾਰ ਦੇ ਡੇਗੇ ਜਾਣ ਮੌਕੇ ਇੱਕ ਅਵਾਮੀ ਜਲਸੇ 'ਚ ਇੱਕ ਕਾਗਜ਼ ਹਵਾ 'ਚ ਲਹਿਰਾ ਕੇ ਆਖਿਆ ਸੀਗਾ ਕਿ ਮੈਨੂੰ ਖ਼ਬਰ ਹੈ, ਸਾਰਾ ਮਾਮਲਾ ਪਤਾ ਲੱਗ ਗਿਆ ਹੈ, ਮੇਰੀ ਸਰਕਾਰ ਡੇਗਣ ਪਿੱਛੇ ਅਮਰੀਕੀ ਸਾਜ਼ਿਸ਼ ਹੈ। ਡਰੌਪ ਸਾਈਟ ਵੱਲੋਂ ਛਾਪੇ ਗਏ ਇਹਨਾਂ 3 ਸਫ਼ਿਆਂ ਦੇ ਵਿੱਚ ਦਾਅਵਾ ਕੀਤਾ ਗਿਆ ਆ ਕਿ ਉਸ ਵੇਲੇ ਦੇ ਅਮਰੀਕੀ ਅੰਬੈਸਡਰ ਜੋ ਪਾਕਿਸਤਾਨ 'ਚ ਕੰਮ ਕਰ ਰਹੇ ਸਨ, ਉਹਨਾਂ ਨੇ ਇਮਰਾਨ ਖਾਨ ਦੇ ਰੂਸ ਜਾਣ ਤੇ ਰੂਸ ਦੇ ਉਸੇ ਦਿਨ ਯੂਕਰੇਨ ਦੇ ਉੱਤੇ ਹਮਲਾ ਕਰਨ 'ਤੇ ਅਮਰੀਕਾ ਨੂੰ ਇਤਲਾਹ ਦਿੱਤੀ ਸੀਗੀ ਕਿ ਇਹ ਕੰਮ ਕਿਸੇ ਪਾਸਿਓਂ ਵੀ ਅਮਰੀਕਾ ਦੇ ਹੱਕ 'ਚ ਠੀਕ ਨਹੀਂ ਜੋ ਇਮਰਾਨ ਖਾਨ ਕਰਨ ਜਾ ਰਿਹਾ ਹੈ। ਇਹ ਸਭ ਅਮਰੀਕੀ ਫਾਇਦਿਆਂ ਦੇ ਖਿਲਾਫ਼ ਹੈ। ਖਿਆਲ ਕੀਤਾ ਜਾਂਦਾ ਹੈ ਕਿ ਅਮਰੀਕਾ ਨੇ ਪਾਕਿਸਤਾਨੀ ਫੌਜੀ ਪ੍ਰਧਾਨ ਦੇ ਨਾਲ ਰਲ ਕੇ ਇਮਰਾਨ ਖਾਨ ਦੀ ਸਰਕਾਰ ਦਾ ਧਰਮ ਤਖ਼ਤਾ ਡੇਗਣ ਲਈ ਸਿਆਸੀ ਚਾਲ ਚੱਲੀ। ਹੁਣ ਇਹ ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਇਮਰਾਨ ਖਾਨ ਦੇ ਹਾਮੀ ਇਹਨੂੰ ਬਾਕਾਇਦਾ ਰਜੀਮ ਚੇਂਜ ਕਹਿ ਰਹੇ ਨੇ। 21 ਅਪ੍ਰੈਲ ਨੂੰ ਸੋਮਾਲੀਆ ਦੇ ਸਮੁੰਦਰਾਂ ਦੀ ਹੱਦਾਂ ਦੇ ਵਿੱਚੋਂ ਲੰਘਦੇ ਹੋਏ ਇੱਕ ਤੇਲ ਬਰਦਾਰ ਬੈਰੀ ਬੇੜੇ ਨੂੰ ਸੋਮਾਲੀਆ ਦੇ ਸਮੁੰਦਰੀ ਕਜ਼ਾਕਾਂ ਜਾਂ ਡਾਕੂਆਂ ਵੱਲੋਂ ਕਾਬੂ ਕਰਕੇ ਅਗਵਾ ਕਰ ਲਿਆ ਗਿਆ। ਇਹ ਜਹਾਜ਼ ਦੇ ਅਮਲੇ ਦੇ ਵਿੱਚ 17 ਲੋਕ ਸਫ਼ਰ ਕਰ ਰਹੇ ਸਨ, ਜਿਨ੍ਹਾਂ 'ਚ 10 ਪਾਕਿਸਤਾਨੀ ਨੇ। ਇਹਨਾਂ ਪਾਕਿਸਤਾਨੀਆਂ ਨੂੰ ਛੁਡਾਉਣ ਲਈ ਪਾਕਿਸਤਾਨੀ ਸਰਕਾਰ ਸੋਮਾਲੀ ਸਰਕਾਰ ਦੇ ਨਾਲ ਰਾਬਤੇ ਦਾ ਦਾਅਵਾ ਤੇ ਕਰ ਰਹੀ ਹੈ, ਪਰ ਹਜੇ ਤੱਕ ਇਸ ਮਾਮਲੇ 'ਚ ਕੋਈ ਗੱਲ ਸਿਰੇ ਨਹੀਂ ਚੜ ਸਕੀ। ਪਾਕਿਸਤਾਨ ਤੋਂ ਇਨਸਾਰ ਬਰਨੀ ਟਰੱਸਟ ਦਾ ਆਖਣਾ ਹੈ ਕਿ ਇਹ ਸੋਮਾਲੀ ਕਜ਼ਾਕ ਇਹਨਾਂ ਲੋਕਾਂ ਨੂੰ ਛੱਡਣ ਦੇ ਬਦਲੇ ਸਿਰਫ ਸਰਕਾਰ ਦੇ ਨਾਲ ਗੱਲਬਾਤ ਕਰਨਾ ਚਾਹੁੰਦੇ ਨੇ। ਔਰ ਇੱਥੇ ਇਹ ਵੀ ਦੱਸਦੇ ਜਾਈਏ ਕਿ ਪਾਕਿਸਤਾਨੀ ਸਰਕਾਰ ਇਹਨਾਂ ਦੇ ਨਾਲ ਸਿੱਧੀ ਗੱਲਬਾਤ ਕਰਨ ਤੋਂ ਕਤਰਾ ਰਹੀ ਹੈ। MT-25 ਨਾਮੀ ਇਹ ਜਹਾਜ਼ ਤੇ ਅਗਵਾ ਹੋਏ ਇਹਨਾਂ 10 ਪਾਕਿਸਤਾਨੀਆਂ ਤੇ ਇਹ ਕਜ਼ਾਕ ਤਸ਼ੱਦਦ ਕਰ ਰਹੇ ਨੇ, ਜਿਹਦੀਆਂ ਵੀਡੀਓਜ਼ ਵੀ ਸਾਹਮਣੇ ਆ ਰਹੀਆਂ ਨੇ, ਤੇ ਰਿਹਾਈ ਬਦਲੇ ਉਹਨਾਂ ਨੇ 30 ਲੱਖ ਅਮਰੀਕੀ ਡਾਲਰਾਂ ਦੀ ਮੰਗ ਕੀਤੀ ਹੈ। ਜਹਾਜ਼ ਤੋਂ ਖੁਰਾਕ ਪਾਣੀ ਮੁੱਕ ਗਿਆ ਹੈ ਜਿਹਦੇ ਕਾਰਨ ਇਹ ਲੋਕ ਬਾਥਰੂਮ ਦਾ ਗੰਦਾ ਪਾਣੀ ਪੀਣ ਤੇ ਮਜਬੂਰ ਨੇ। ਇਹਨਾਂ ਕਜ਼ਾਕਾਂ ਨੇ ਤਵਾਨ ਨਾ ਦੇਣ ਦੀ ਸੂਰਤ 'ਚ ਇਹਨਾਂ ਅਗਵਾ ਹੋਏ 10 ਪਾਕਿਸਤਾਨੀਆਂ ਦੇ ਕਤਲ ਦੀ ਧਮਕੀ ਦਿੱਤੀ ਹੈ। ਸਟੇਟ ਬੈਂਕ ਆਫ ਪਾਕਿਸਤਾਨ ਦੇ ਗਵਰਨਰ ਰਹਿ ਚੁੱਕੇ ਇਸ਼ਰਤ ਹੁਸੈਨ ਹੋਣਾ ਨੇ ਇੱਕ ਇੰਟਰਵਿਊ ਦੌਰਾਨ ਆਖਿਆ ਕਿ ਅੱਜ ਮੁਲਕ ਭਰ ਦੇ ਵਿੱਚ ਸਿਵਲ ਸਰਵੈਂਟਸ ਮੁਲਕ ਦੇ ਬਾਰੇ ਚੰਗਾ ਸੋਚਦੇ ਹੀ ਨਹੀਂ, ਆਪਣੇ ਫਾਇਦੇ ਵੇਖਦੇ ਨੇ। ਮੁਲਕ ਭਰ ਦੇ ਵਿੱਚ ਰਿਸ਼ਵਤਖੋਰੀ ਤੇ ਖੁਦ ਬੁਰਦ ਬਾਜ਼ਾਰ ਗਰਮ ਹੈ, ਜਦਕਿ ਕਈ ਮਹਿਕਮੇ ਦੇ ਅਫਸਰ ਆਪ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਆਪਣੀਆਂ ਜਮ੍ਹਾਂ ਜਾਇਦਾਦਾਂ ਬਣਾਉਣ ਦੇ ਨੇ, ਜੋ ਕਿ ਸਿੱਧਾ ਮੁਲਕ ਦਾ ਨੁਕਸਾਨ ਹੈ। ਇਸ਼ਰਤ ਹੁਸੈਨ ਹੋਣਾ ਦੇ ਬਿਆਨ ਦੇ ਵਿੱਚੋਂ ਕੁਝ ਬੋਲ।
10: 1990 तक 6% हमारी ग्रोथ हुई। इंडिया की ग्रोथ क्या थी? 3%। बांग्लादेश की क्या थी? 1%। और मुझे एक चेयरमैन FBR ने, मैं गवर्नमेंट में नहीं था, मुझे कहा कि आई कैन टेल यू देयर आर 100 कस्टम्स ऑफिशियल्स, ये 2011 या 2012 की बात है, आर नेटवर्थ इज $100 million, 100 officers. जब आपका जो सिविल सर्वेंट इंप्लीमेंट करेगा, मैं इंप्लीमेंटेशन में नहीं था, जो मैं प्रपोजल लेके जाऊं, ऑल्दो इमरान खान वाज माय सपोर्टर, तो कैबिनेट कहेगा जी ये तो हो ही नहीं सकता, क्योंकि कैबिनेट के जो मरात हैं वो सारे खत्म हो रहे हैं।
9: एसन फार्मर गवर्नर स्टेट बैंक ऑफ पाकिस्तान इशरत हुसैन ते दे नाल ही इस हफ्ते दी लेंदे पंजाब दी खबर सार इत्थे ही मुकदी है। मसूद मल्ली नूं आउंदी मुलाकात तक लई इजाजत दो, फिर मिलांगे।
3: ਸੋ ਸਾਰੀਆਂ ਰਿਪੋਰਟਸ ਅਤੇ ਜਾਣਕਾਰੀਆਂ ਤੁਸੀਂ ਸਾਡੀ ਵੈਬਸਾਈਟ sbs.com.au/punjabi ਤੇ ਜਾ ਕੇ ਵੀ ਸੁਣ ਸਕਦੇ ਹੋ, ਡਾਊਨਲੋਡ ਕਰ ਸਕਦੇ ਹੋ, ਸ਼ੇਅਰ ਕਰ ਸਕਦੇ ਹੋ। ਅਤੇ ਇਸ ਦੇ ਨਾਲ ਹੀ ਗਾਣਾ ਨਹੀਂ, ਸਮਾਂ ਹੋ ਚੁੱਕਾ ਸਾਡੇ ਪਹਿਲੇ ਗਾਣੇ ਦਾ, ਮੈਂ ਕਹਿਣ ਲੱਗਾ ਸੀ ਗਾਣਾ ਹੋ ਚੁੱਕਾ, ਬਿਲਕੁਲ ਜੀ ਗਾਣਾ ਵੀ ਸੁਣਾਉਣ ਲੱਗਿਆ, ਬਹੁਤ ਹੀ ਕਮਾਲ ਦਾ ਗਾਣਾ ਹੈ। ਔਰ ਇਸ ਤੋਂ ਪਹਿਲਾਂ ਇੱਕ ਸੁਨੇਹਾ ਪੜ੍ਹ ਲੈਂਦੇ ਹਾਂ। ਰਮਨ ਜੀ ਕਹਿ ਰਹੇ ਨੇ, ਗੁੱਡ ਈਵਨਿੰਗ ਪੁਨੀਤ ਜੀ, ਕੀ ਹਾਲ ਚਾਲ ਨੇ, ਲਾਈਫ ਕਿਵੇਂ ਚੱਲ ਰਹੀ ਹੈ, ਤੁਹਾਡਾ ਅਮੇਜ਼ਿੰਗ ਸ਼ੋਅ ਸੁਣ ਰਹੇ ਹਾਂ, ਔਰ ਥੈਂਕ ਯੂ ਸਾਨੂੰ ਐਂਟਰਟੇਨ ਕਰਨ ਦੇ ਲਈ, ਬਹੁਤ ਬਹੁਤ ਸ਼ੁਕਰੀਆ ਰਮਨ ਜੀ। ਔਰ ਆਓ ਤੁਹਾਨੂੰ ਸੁਣਾਉਂਦੇ ਹਾਂ ਇੱਕ ਬਹੁਤ ਹੀ ਪਿਆਰਾ ਜਿਹਾ ਗਾਣਾ।

0: when you're looking for a job, you're probably running through a checklist. What's the pay? How are the benefits? Will I like the people I work with? Check all the boxes at Kroger Distribution Center. Kroger DC is hiring maintenance mechanics. You'll earn $30.36 an hour and get $100 a month for tool reimbursement, all after company-provided training. Full-time positions are available that include a world-class benefits package. Plus, time and time again, the Kroger DC team say that the best part of the job is the people. Apply today at KrogerDC.com.
1: One second, you're enjoying your first day off in forever. Then, mid-lunch, your phone buzzes. A window's been broken at home, and you're miles away. In one second, everything can change. That's why ADT offers security systems with 24/7 monitoring, with tech that helps first responders prioritize your emergency. And with the ADT Plus app, you can stay informed and in control of your home from virtually wherever you are. When every second counts, count on ADT. Visit ADT.com to learn more.
2: Starting a new life in Australia isn't easy.
3: A lot of companies have rejected me.
4: Sometimes I feel like, oh, I'm gonna quit, I've given up.
2: Work in Progress is a podcast to help skilled migrants rebuild their careers in a new country. You'll hear inspiring real-life stories, expert advice, and valuable tips to help you find a job and advance your career. Work in Progress. Listen now wherever you get your podcasts.
5: SBS is Australia's most trusted multilingual broadcaster. Our listeners are loyal, highly engaged, and have supported countless local businesses. We offer advertising packages for businesses of all sizes. Our experienced sales team will guide you through the process of owning a great campaign. Bring your own ad or have our production team make you something in one of our 68 languages. Start the conversation with your new audience today. Email sales@sbs.com.au.
6: You're listening to SBS Audio. We are currently in an ad break. Your program will resume shortly. You're listening to SBS Audio. We are currently in an ad break. Your program will resume shortly.
7: Welcome back. ਸਵਾਗਤ ਹੈ ਜੀ ਇੱਕ ਵਾਰ ਫਿਰ ਤੋਂ ਬ੍ਰੇਕ ਤੋਂ ਬਾਅਦ ਇਸ ਕਮਰਸ਼ੀਅਲ ਵਕਫੇ ਤੋਂ ਬਾਅਦ SBS ਦੇ ਪੰਜਾਬੀ ਰੇਡੀਓ ਪ੍ਰੋਗਰਾਮ ਦੇ ਵਿੱਚ ਮੈਂ ਹਾਂ ਪੁਨੀਤ ਟਿੰਗਰਾ। ਸੋ 1968 ਦੇ ਵਿੱਚ ਜਦੋਂ ਆਸਟ੍ਰੇਲੀਆ ਦੇ ਪਹਿਲੇ ਗੁਰਦੁਆਰਾ ਸਾਹਿਬ ਵਲਗੁਲਗਾ ਦੀ ਸਥਾਪਨਾ ਹੋਈ ਸੀ, ਉਸ ਇਤਿਹਾਸਕ ਪਹਿਲੀ ਮੀਟਿੰਗ ਦੇ ਵਿੱਚ ਇੱਕ 11 ਸਾਲ ਦਾ ਬੱਚਾ ਵੀ ਮੌਜੂਦ ਸੀ ਜਿਸਨੇ ਉਸ ਪਹਿਲੇ ਰਜਿਸਟਰ 'ਤੇ ਆਪਣੇ ਦਸਤਖਤ ਕੀਤੇ ਸਨ। ਅਤੇ ਹੁਣ 58 ਸਾਲਾਂ ਬਾਅਦ ਜਦੋਂ ਪਹਿਲਾ ਰਜਿਸਟਰ ਮੁਕੰਮਲ ਹੋ ਚੁੱਕਾ, ਯਾਨੀ ਕੰਪਲੀਟ ਹੋ ਚੁੱਕਾ, ਆਖਰੀ ਪੰਨੇ 'ਤੇ ਵੀ ਇਹਨਾਂ ਦੇ ਸਿਗਨੇਚਰ ਨੇ। ਕੀ ਹੈ ਪੂਰੀ ਕਹਾਣੀ, ਆਓ ਚੱਲਦੇ ਹਾਂ ਇਸ ਬੇਹੱਦ ਹੀ ਖਾਸ ਇੰਟਰਵਿਊ ਦੇ ਵੱਲ। SBS ਪੰਜਾਬੀ ਤੇ ਤੁਹਾਡਾ ਸਵਾਗਤ ਹੈ, ਮੈਂ ਹਾਂ ਪੁਨੀਤ ਟਿੰਗਰਾ। ਸਾਲ 1968 ਆਸਟ੍ਰੇਲੀਆ ਦੇ ਇੱਕ ਛੋਟੇ ਜਿਹੇ ਕਸਬੇ ਵਲਗੁਲਗਾ ਵਿੱਚ ਕੁਝ ਪੰਜਾਬੀ ਪਰਿਵਾਰਾਂ ਨੇ ਇੱਕ ਸੁਪਨਾ ਸਾਕਾਰ ਕੀਤਾ ਸੀ। ਆਸਟ੍ਰੇਲੀਆ ਦੇ ਪਹਿਲੇ ਗੁਰਦੁਆਰਾ ਸਾਹਿਬ ਦੀ ਇੱਥੇ ਉਸ ਵਕਤ ਸਥਾਪਨਾ ਹੋਈ ਸੀ। ਅਤੇ ਉਸੇ ਸਮੇਂ ਜਦੋਂ ਗੁਰਦੁਆਰਾ ਸਾਹਿਬ ਵਲਗੁਲਗਾ ਦੀ ਪਹਿਲੀ ਮੀਟਿੰਗ ਹੋਈ, ਉਸ ਮੀਟਿੰਗ ਦੌਰਾਨ ਪਹਿਲੇ ਰਜਿਸਟਰ 'ਤੇ ਨੋਟ ਲਿਖੇ ਗਏ ਅਤੇ ਸਾਰਿਆਂ ਨੇ ਆਪਣੇ ਦਸਤਖਤ ਕੀਤੇ। ਅਤੇ ਉਸੇ ਵੇਲੇ ਇੱਕ 11 ਸਾਲ ਦਾ ਬੱਚਾ ਵੀ ਉੱਥੇ ਮੌਜੂਦ ਸੀ, ਅੱਖਾਂ ਖੁੱਲੀਆਂ, ਦਿਲ ਉਤਸ਼ਾਹ ਨਾਲ ਭਰਿਆ। ਅਤੇ ਹੁਣ ਕਰੀਬ 58 ਸਾਲਾਂ ਬਾਅਦ ਉਹੀ ਵਿਅਕਤੀ ਗੁਰਦੁਆਰਾ ਕਮੇਟੀ ਦੇ ਸਕੱਤਰ ਵਜੋਂ ਪਹਿਲੇ ਰਜਿਸਟਰ ਦੇ ਮੁਕੰਮਲ ਹੋਣ ਦਾ ਗਵਾਹ ਵੀ ਬਣਿਆ ਹੈ। ਸਵਾਓ ਅੱਜ ਤੁਹਾਡੇ ਰੂਬਰੂ ਇਹਨਾਂ ਨੂੰ ਹੀ ਕਰਦੇ ਹਾਂ। ਨਾਮ ਹੈ ਇਹਨਾਂ ਦਾ ਜਰਨੈਲ ਸਿੰਘ ਸੋਢੀ ਉਰਫ ਜੀਤ। ਜਰਨੈਲ ਸਿੰਘ ਜੀ, ਸਵਾਗਤ ਹੈ ਤੁਹਾਡਾ SBS ਪੰਜਾਬੀ ਤੇ, ਕੀ ਹਾਲ ਚਾਲ ਨੇ?
8: ਮੈਂ ਬਹੁਤ ਅੱਛਾ ਜੀ।
7: ਜੀਤ ਸੋਢੀ ਜੀ, ਜਦੋਂ 1968 ਦੇ ਵਿੱਚ ਪਹਿਲੀ ਵਾਰ ਗੁਰਦੁਆਰਾ ਸਾਹਿਬ ਦੀ ਸਥਾਪਨਾ ਹੋਈ ਸੀ, ਪਹਿਲੀ ਵਾਰ ਮੀਟਿੰਗ ਹੋਈ ਸੀ, ਤੁਸੀਂ ਉਦੋਂ ਸਿਰਫ 11 ਸਾਲ ਦੇ ਸੀ। ਸੋ ਕੁਝ ਖਾਸ ਯਾਦਾਂ ਯਾਦ ਨੇ ਅਜੇ ਵੀ, ਜਾਂ ਧੁੰਦਲੀਆਂ ਨੇ, ਜਾਂ ਪੂਰੀਆਂ ਯਾਦ ਨੇ ਉਸ ਸਮੇਂ ਦੀਆਂ?
8: ਮੈਨੂੰ ਸਭ ਕੁਛ ਪੂਰਾ ਜਾਣਦਾ, ਇਕੱਲੇ ਇਕੱਲੇ ਬੰਦੇ ਦਾ ਵੀ ਉਸ ਵੇਲੇ ਜਿਹੜੇ ਸੀਗੇ ਸਾਰੇ ਡੈਡ ਦੇ ਫਰੈਂਡ ਸੀਗੇ, ਮੈਨੂੰ ਇਕੱਲੇ ਇਕੱਲੇ ਗੱਲ ਦਾ ਚੇਤਾ।
7: ਸੋ ਜਦੋਂ ਪਹਿਲੀ ਵਾਰੇ ਖਬਰ ਆਈ ਕਿ ਉੱਥੇ ਗੁਰਦੁਆਰਾ ਸਾਹਿਬ ਖੁੱਲੇਗਾ, ਸੋ ਕਿੰਨਾ ਐਕਸਾਈਟਡ ਸੀ ਭਾਈਚਾਰਾ, ਕਿੰਨੀ ਖੁਸ਼ੀ ਦਾ ਮਾਹੌਲ ਸੀ?
8: ਬਹੁਤ ਵੇਵੇ, ਗੁਰੂ ਘਰ ਪਹਿਲਾਂ ਸਾਡਾ ਬਣਨਾ, ਪਹਿਲਾਂ ਅਸੀਂ ਟੈਂਟ ਕਰਕੇ ਉਹਦੇ ਵਿੱਚ ਅਰਦਾਸ ਕਰਕੇ ਫੇਰ ਸ਼ੁਰੂ ਕੀਤਾ ਟੈਂਟ ਵਿੱਚ ਕਰਕੇ।
7: ਸੋ ਹੁਣ ਜਿਵੇਂ ਪਹਿਲਾ ਰਜਿਸਟਰ ਉਸ ਵਕਤ ਖੁੱਲਿਆ ਸੀ, ਹੁਣ ਉਹੀ ਰਜਿਸਟਰ ਭਰ ਗਿਆ, ਜਦੋਂ ਤੁਸੀਂ ਆਪਣੇ 1968 ਵਾਲੇ ਸਿਗਨੇਚਰ ਅਤੇ ਹੁਣ 2026 ਵਾਲੇ ਸਿਗਨੇਚਰ ਇੱਕੋ ਰਜਿਸਟਰ ਦੇ ਵਿੱਚ ਵੇਖਦੇ ਹੋ, ਤਾਂ ਮਨ ਦੇ ਵਿੱਚ ਕੀ ਭਾਵਨਾ ਆਉਂਦੀ ਹੈ?
8: ਇੱਦਾਂ ਆਉਂਦੀ ਆ ਫਿਰ ਸਾਡਾ ਫਿਰ ਕਿੱਦਾਂ ਫਿਰ ਸੇਵਾ ਅਸੀਂ ਕਿੰਨਾ ਚਿਰ ਗੁਰੂ ਘਰ ਲਈ ਕਰ ਸਕੀਏ ਤੇ ਹੋਰ ਵੀ ਕਿੰਨੀ ਕਰੀਏ।
7: ਸੋ ਜੀਤ ਜੀ, ਤੁਹਾਡੇ ਤੋਂ ਇਲਾਵਾ ਇੱਕ ਹੋਰ ਸ਼ਖਸ ਹਨ ਜਿਨ੍ਹਾਂ ਦੇ ਦਸਤਖਤ उस वेले भी मौजूद सन अते इस बार 2026 दे विच भी उन्होंने साइन किए ने तुहाडे नाल इस रजिस्टर ते। इस पल बारे उन्होंने नाल की तुहाडी गल हुई है, उन्होंने की कहना है?
8: ਬਹੁਤ ਸੇਵਾ ਕੀਤੀ ਆ ਉਹਨੇ ਵੀ ਜ਼ਿਆਦਾ ਪਹਿਲਾਂ ਤਾਂ ਗੁਰਦੁਆਰੇ ਤੋਂ ਵੀ ਜਿੱਦਾਂ ਹਲੇ ਵੀ ਐਵਰੀ ਸੰਡੇ ਵਿੱਚ ਵੀ ਹੁਣ ਰਿਟਾਇਰ ਹੋਏ ਵਿੱਚ ਵੀ ਕਿਤੇ ਵੀ ਉੱਥੇ ਆ ਕੇ ਗੁਰਦੁਆਰੇ ਕੁਐਸਚਨ ਜਿਹੜੇ ਬਾਹਰੋਂ ਸੰਗਤ ਆਉਂਦੀ ਹੈ ਜੋ ਵੀ ਪਤਾ ਕਰਨਾ ਮੰਗ ਜਿੱਦਾਂ ਸਾਡਾ ਅਸੀਂ ਉਹਨੂੰ ਟੂਰ ਗਾਈਡ ਕਹਿ ਦਿੰਦੇ ਹਾਂ।
7: ओके ओके ठीक है ठीक है जी। सो इस गुरुद्वारा साहब ने भाईचारे नूं किवें जोड़ी रखिया, खास करके उदों जदों लोक दूर दराडे खेतां दे विच काम करदे सी?
8: उस वेले पहला संडे कल्ले एतवार नूं आउंदे हुंदे से सारे, एक वार फिर हौली हौली जिदां जिदां संगत बदल लग पई, फिर थोड़ी जिही जिदां फिर संगत बदल लग पई, अवेलेबिलिटी जिदां सेवादारां दी होर मिलण लग पई, थोड़ा फिर गुरुद्वारा होर खुलण लग पिया
7: जी। सो जे तुसी हुण 1968 दी उस मीटिंग नूं याद करो जो पहली होई सी जदों रजिस्टर दे विच साइन होए सी गुरुद्वारा साहब दी मीटिंग दे विच, अगर मौका मिले अज अपने आप नाल गल करन दा, उस 1968 वाले जीत दे नाल गलबात करन दा, उहनूं की गल कहोगे?
8: उहनूं पुछ सकदे आ वी तुसी होर वी सेवा बैटर किद्दां नैक्सट टाइम लई कर सकदे आ, होर किद्दां वधा सकदे आ गुरू घर लई।
7: ਸੋ ਪਹਿਲੇ ਰਜਿਸਟਰ ਦਾ ਹੁਣ ਮੁਕੰਮਲ ਹੋਣਾ, ਇਹ ਤੁਹਾਡੇ ਲਈ ਕਿੰਨਾ ਖਾਸ ਹੈ?
8: ਬਹੁਤ ਪ੍ਰਾਊਡ ਆ ਮੈਂ ਵੀ ਜਿੱਦਾਂ ਆਪਣੇ ਨਾਲ ਦੇ ਫੈਲੋ ਜਿਹਦੇ ਪਹਿਲੇ ਹੋਏ ਬਜ਼ੁਰਗ ਜਿਹਨੇ ਸਾਡਾ ਗੁਰਦੁਆਰਾ ਸਾਰਾ ਬਣਾਇਆ ਵੀ ਜਿੱਦਾਂ ਸਾਡੀ ਹਿਸਟਰੀ ਬਣਾਈ ਹੈ, ਵੈਰੀ ਪ੍ਰਾਊਡ।
7: ਅਤੇ ਉਸ ਵਕਤ ਜਦੋਂ ਤੁਸੀਂ 11 ਸਾਲ ਦੇ ਸੀ ਪਹਿਲੀ ਮੀਟਿੰਗ ਦੇ ਵਿੱਚ ਹਿੱਸਾ ਲਿਆ ਸੀ, ਕਦੀ ਸੋਚਿਆ ਸੀ ਉਸ ਵਕਤ ਕਿ ਤੁਸੀਂ ਗੁਰਦੁਆਰਾ ਸਾਹਿਬ ਦੇ ਸਕੱਤਰ ਬਣ ਜਾਓਗੇ?
8: ਨਹੀਂ, ਉਸ ਵੇਲੇ ਵੀ ਜਿੱਦਾਂ ਮੈਂ ਜਦ 12 ਵੀ ਸੀਗਾ ਮੈਨੂੰ ਸਾਰੇ ਖਜ਼ਾਨਚੀ ਕਹਿੰਦੇ ਹੁੰਦੇ ਸੀ, ਬਜ਼ੁਰਗਾਂ ਨੂੰ ਆਉਂਦੇ ਹੁੰਦੇ ਸੀ ਪੈਸੇ ਮੈਂ ਗਿਣਨੇ ਇਕੱਠੇ ਕਰਨੇ, ਸਾਰੇ ਫੋਰਮ ਭਰ ਕੇ ਬੈਂਕ 'ਚ ਉਹਨੇ ਜਮ੍ਹਾਂ ਕਰਾਉਣੇ।
7: ਸੋ ਤੁਸੀਂ ਜਿਵੇਂ ਅੰਗਰੇਜ਼ੀ ਦੀ ਗੱਲਬਾਤ ਕੀਤੀ ਹੈ, ਤੁਸੀਂ ਫਿਰ ਇੰਡੀਆ ਤੋਂ ਹੀ ਇੰਗਲਿਸ਼ ਸਿੱਖ ਕੇ ਆਏ ਸੀ ਕਿ ਉੱਥੇ ਅੰਗਰੇਜ਼ੀ?
8: ਮੈਂ ਇੱਥੋਂ ਸਟਾਰਟ, ਪਹਿਲੀ ਕੱਚੀ 'ਚੋਂ ਇੱਥੋਂ ਸਟਾਰਟ ਹੋਇਆ 5 ਸਾਲਾਂ ਦਾ ਸਕੂਲ।
7: ਸੋ ਤੁਹਾਡੇ ਵਾਸਤੇ ਉਸ ਵਕਤ ਇਹ ਕਿੰਨਾ ਕੁ ਚੈਲੇਂਜਿੰਗ ਸੀ ਕਿ ਅੰਗਰੇਜ਼ੀ ਨਹੀਂ ਆਉਣੀ ਅਤੇ ਇੱਥੇ ਆ ਕੇ ਅੰਗਰੇਜ਼ੀ ਸਕੂਲ ਦੇ ਵਿੱਚ ਜਾਣਾ, ਅੰਗਰੇਜ਼ੀ ਬੱਚਿਆਂ ਦੇ ਨਾਲ ਸਿੱਖਣੀ?
8: ਪਹਿਲਾਂ ਕੋਈ ਪਤਾ ਇੰਨਾ ਸੀ ਵੀ ਕੀ ਭਾਸ਼ਾ ਬੋਲੀ ਜਾਂਦੇ, ਹੌਲੀ ਹੌਲੀ ਜਿੱਦਾਂ ਕਹਿੰਦਾ ਜੰਗ ਸੀਗੇ ਵੀ ਕੁਇਕਲੀ ਸਿੱਖ ਗਏ।
7: ਸੋ ਤੁਸੀਂ ਕਿੰਨੇ ਸਾਲ ਦੀ ਉਮਰ ਦੇ ਵਿੱਚ ਆਸਟ੍ਰੇਲੀਆ ਆ ਗਏ ਸੀ?
8: ਮੈਂ 56 ਦਾ ਮੇਰਾ ਜਨਮਿਆ, ਬਾਹਰ 'ਚ ਆਇਆ ਸੀ, ਇੱਥੇ ਕਰਿਆ ਚੜ੍ਹਦੇ ਬਾਹਰ 'ਚ 62 'ਚ।
7: ਉਸ ਵਕਤ ਜੋ ਆਸਟ੍ਰੇਲੀਅਨ ਲੋਕ ਸੀ ਉਹ ਭਾਰਤੀਆਂ ਪੰਜਾਬੀ ਲੋਕਾਂ ਨੂੰ ਕਿਵੇਂ ਦੇਖਦੇ ਸੀ, ਕੀ ਐਕਸੈਪਟ ਕਰਦੇ ਸੀ ਸਾਡੇ ਲੋਕਾਂ ਨੂੰ?
8: ਇੰਨੇ ਸਾਡੇ ਬਹੁਤ ਹੈ ਨਾ ਸੀਗੇ ਇੱਥੇ, ਪਰ ਜਿਹੜੇ ਸੀਗੇ ਫਿਰ ਉਹ ਕੰਮ ਬਜ਼ੁਰਗ ਕਰਦੇ ਸੀ ਪਹਿਲਾਂ ਖੇਤਾਂ 'ਚ ਗੋਰਿਆਂ ਲਈ, ਹੌਲੀ ਹੌਲੀ ਫਿਰ ਗੋਰਿਆਂ ਦੇ ਗਾਹਾਂ ਉਹਨਾਂ ਦੀ ਲਾਤ ਉਹਨੀ, ਹਾਰਡ ਵਰਕ ਬਹੁਤ ਸੀਗਾ ਫਾਰਮਾਂ 'ਚ, ਹੌਲੀ ਹੌਲੀ ਸਾਡੇ ਬਜ਼ੁਰਗਾਂ ਨੂੰ ਉਹਨਾਂ ਦੇ ਖੇਤੇ ਖਰੀਦ ਲਏ ਜਿਹਨਾਂ ਜਿਹਨਾਂ ਦੇ ਕੰਮ ਕਰਦੇ ਸੀ
7: ਜੀ ਜੀ ਜੀ। ਸੋ ਉਸ ਵੇਲੇ ਬੁਲਗੁਲਗਾ ਦੇ ਵਿੱਚ ਪੰਜਾਬੀ ਭਾਈਚਾਰੇ ਦੀ ਜ਼ਿੰਦਗੀ ਕਿਹੋ ਜਿਹੀ ਸੀ, ਘਰ ਕੰਮ ਇਕੱਠੇ ਰਹਿਣ ਦਾ ਢੰਗ ਸੰਗ?
8: ਹਾਂਜੀ, ਸਾਰਿਆਂ ਕੋਲ ਕੇਲੇ ਦੇ ਫਾਰਮ ਸੀਗੇ, ਫਿਰ ਸਿੱਧਾ ਫੈਮਿਲੀ ਅਫੇਅਰ ਸੀਗਾ, ਹਾਂ ਅਸੀਂ ਨਿਆਣੇ ਬੱਚੇ ਸਕੂਲ ਤੋਂ ਪਹਿਲਾਂ ਬਾਅਦ ਫਾਰਮਾਂ 'ਚ ਕੰਮ ਕਰਦੇ ਸੀ।
7: ਸੋ ਜਦੋਂ 1968 ਦੇ ਵਿੱਚ ਇਸ ਗੁਰਦੁਆਰਾ ਸਾਹਿਬ ਦੀ ਸਥਾਪਨਾ ਹੋ ਰਹੀ ਸੀ, ਕਿ ਲੋਕਲ ਆਸਟ੍ਰੇਲੀਅਨ ਲੋਕਾਂ ਦਾ ਵੀ ਫੁੱਲ ਸਪੋਰਟ ਸੀ?
8: ਪਹਿਲਾਂ ਸਾਡੇ ਜਿੱਦਾਂ ਆਪਣੇ ਬਜ਼ੁਰਗਾਂ ਨੂੰ ਅੰਗਰੇਜ਼ੀ ਬਹੁਤ ਘੱਟ ਹੋ ਗਈ ਸੀਗੀ, ਟਾਊਨ ਦਾ ਜਿਹੜਾ ਸੀਗਾ ਪਬਲਿਕਨ ਸੀਗਾ, ਇੱਕ ਟਾਊਨ ਦਾ ਜਿੱਦਾਂ ਕਹਿਣਾ ਗਰੋਸਰੀ ਸਟੋਰ ਦਾ, ਉਹਨਾਂ ਨੇ ਜਿੱਥੇ ਵੀ ਜਿੱਦਾਂ ਜਦ ਸਾਰੇ ਬਜ਼ੁਰਗ ਆਪਣੇ ਜਾਂਦੇ ਸੀਗੇ ਉਹਦੀ ਬਹੁਤ ਮਦਦ ਕੀਤੀ ਹੈ, ਸਕੂਲ ਦੇ ਪ੍ਰਿੰਸੀਪਲ ਨੇ ਬਿਜ਼ਨਸਮੈਨ ਨੇ ਪਹਿਲਾਂ ਬਹੁਤ ਹੈਲਪ ਕੀਤੀ ਹੈ ਸਟਾਰਟ ਕਰਨ ਨੂੰ ਸਾਨੂੰ।
7: ਤੁਸੀਂ 1962 ਦੇ ਵਿੱਚ ਇੱਥੇ ਆ ਗਏ ਸੀ, ਸੋ ਹੁਣ ਜੋ 2026 ਦੇ ਵਿੱਚ ਸਟੂਡੈਂਟ ਇੱਥੇ ਆ ਰਹੇ ਨੇ, ਕਿੰਨਾ ਕੁ ਫਰਕ ਦੇਖਦੇ ਹੋ ਇਹਨਾਂ ਦੋਨਾਂ ਜਨਰੇਸ਼ਨਸ ਦੇ ਵਿੱਚ?
8: ਬਹੁਤ ਫਰਕ ਆ,
7: ਨਵੀਂ ਪੀੜੀ ਦੀ ਗੱਲਬਾਤ ਕੀਤੀ ਹੈ ਜੋ ਹੁਣ ਇੰਟਰਨੈਸ਼ਨਲ ਸਟੂਡੈਂਟ ਆਉਂਦੇ ਨੇ, ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ?
8: ਸੁਨੇਹਾ ਇਹਨਾਂ ਨੂੰ ਇਹ ਆ ਵੀ ਇੰਨੇ ਚਿਰ ਦੇ ਹਾਮ ਨਹੀਂ ਨਾ ਪਏ ਅਸੀਂ ਇੱਥੇ, ਵੀ ਜਿਹੜੀ ਕਮਿਊਨਿਟੀ ਇੱਥੇ ਇੱਦਾਂ ਰਹਿੰਦੇ ਆ ਵੀ ਇੱਦਾਂ ਹੀ ਗਾਹਾਂ ਪਏ, ਹਾਮ ਨਹੀਂ ਨਾ ਰਹੋ, ਆਪਣਾ ਵੀ ਧਰਮ ਛੱਡੋ ਨਾ,
7: ਘਟਨਾਵਾਂ ਹੋ ਰਹੀਆਂ ਨੇ। ਸੋ ਕੀ 1968 ਦੇ ਵਿੱਚ ਵੀ ਕੁਝ ਇਦਾਂ ਦਾ ਦੇਖਣ ਨੂੰ ਮਿਲਦਾ ਸੀ?
8: ਨਹੀਂ, ਉਹ ਬੰਦੇ ਹੀ ਇੱਥੇ ਗਿਣਦੇ, ਮੈਨੂੰ 5 ਫੈਮਿਲੀ ਸੀਗੀ ਉਸ ਵੇਲੇ ਇੱਥੇ।
7: ਸੋ ਹੁਣ ਅੱਗੇ ਤੁਹਾਡੇ ਕੀ ਖਿਆਲ ਨੇ ਗੁਰਦੁਆਰਾ ਸਾਹਿਬ ਬਾਰੇ, ਜਿਵੇਂ ਅਸੀਂ ਦੇਖਿਆ ਪਿੱਛੇ ਇੱਕ ਜੋ ਗੁਰਮੁਖੀ ਵਾਲੀ ਫੱਟੀ ਹੈ ਉਹ ਵੀ ਉੱਥੇ ਲਗਾਈ ਗਈ ਹੈ, ਸੋ ਹੋਰ ਕੀ ਹੋਰ ਪਲੈਨਿੰਗਸ ਨੇ ਅੱਗੇ ਗੁਰਦੁਆਰਾ ਸਾਹਿਬ ਵਾਸਤੇ?
8: ਹੋਰ ਅਸੀਂ ਪਲੈਨਿੰਗ ਗਾਹਾਂ ਵਧਾਵਾਂਗੇ, ਹੋਰ ਥੋੜ੍ਹੇ ਕਾਨਫਰੰਸ ਰੂਮ ਬਣਾਵਾਂਗੇ, ਥੋੜ੍ਹੇ ਜਿਹਾ ਲੰਗਰ ਹਾਲ ਵਧਾਵਾਂਗੇ, ਕਿਚਨ ਨੂੰ ਥੋੜ੍ਹੀ ਜਿੱਦਾਂ ਸੰਗਤ ਵਧੀ ਜਾਂਦੀ ਹੈ ਜਿੱਦਾਂ ਇੱਦਾਂ ਆਈ ਜਾਂਦੀ ਹੈ, ਬਸ ਗੁਰਦੁਆਰਾ ਸਾਡਾ ਇਹ ਵੀ ਜਿੱਦਾਂ ਕਹਿਣਾ ਨਸ ਨਹੀਂ ਬਣਦਾ ਫਿਰ
7: ਜੀ ਜੀ,
8: ਹੋਰ ਵਧਾਉਣਾ ਮੰਗਦੇ ਆ।
7: ਸੋ ਹੁਣ ਜਦੋਂ ਦੂਜਾ ਰਜਿਸਟਰ ਖੁੱਲ ਚੁੱਕਾ ਹੈ, ਸੋ ਇਸ ਦੇ ਵਿੱਚ ਤੁਸੀਂ ਕਿਹੋ ਜਿਹਾ ਭਵਿੱਖ ਦੇਖਣਾ ਚਾਹੁੰਦੇ ਹੋ ਸਾਡੇ ਭਾਈਚਾਰੇ ਦੇ ਲਈ?
8: ਮੰਗਦਾ ਭਈ ਜਿੱਦਾਂ ਇੱਥੇ ਤੱਕਰ ਅਸੀਂ 60 ਸਾਲ ਹੋ ਗਏ ਜਿੱਦਾਂ ਆਏ ਹਾਂ ਗੁਰਧਰਮ ਵਧਾਉਂਦੇ ਹਾਂ, ਇੱਦਾਂ ਹੀ ਗਾਹਾਂ ਸੰਗਤ ਗਾਹਾਂ ਸਾਡੇ ਬੱਚੇ ਵੀ ਇੱਦਾਂ ਹੀ ਗੁਰੂ ਨਾਲ ਜੁੜ ਕੇ ਰਹਿਣ ਤੇ ਗਾਹਾਂ ਵਧਾਉਣ।
7: ਸੋ ਬਹੁਤ ਬਹੁਤ ਸ਼ੁਕਰੀਆ ਜੀਤ ਜੀ ਇਸ ਸਾਰੀ ਗੱਲਬਾਤ ਅਤੇ ਜਾਣਕਾਰੀ ਲਈ।
8: ਅੱਛਾ ਜੀ, ਥੈਂਕ ਯੂ।
7: ਸੋ ਇੱਕ ਰਜਿਸਟਰ ਭਰ ਗਿਆ ਪਰ ਇਸਦੇ ਹਰ ਪੰਨੇ ਦੇ ਵਿੱਚ ਇੱਕ ਪੂਰੀ ਪੀੜ੍ਹੀ ਦੀ ਮਿਹਨਤ, ਅਰਦਾਸ ਅਤੇ ਸਫ਼ਰ ਦਰਜ ਹੈ। 1968 ਤੋਂ 2026 ਤੱਕ ਦਾ ਇਹ ਸਫ਼ਰ ਸਿਰਫ ਵੁਲਗੁਲਗਾ ਗੁਰਦੁਆਰਾ ਸਾਹਿਬ ਦਾ ਹੀ ਨਹੀਂ ਸਗੋਂ ਆਸਟ੍ਰੇਲੀਆ ਵਿੱਚ ਪੰਜਾਬੀ ਭਾਈਚਾਰੇ ਦੀ ਪਹਿਚਾਣ ਦਾ ਹੈ। ਸਗੋਂ ਆਸਟ੍ਰੇਲੀਆ ਵਿੱਚ ਪੰਜਾਬੀ ਭਾਈਚਾਰੇ ਦੀ ਪਹਿਚਾਣ ਦੀ ਕਹਾਣੀ ਹੈ। ਆਸ ਕਰਦੇ ਹਾਂ ਕਿ ਇਹ ਜਾਣਕਾਰੀ ਅਤੇ ਗੱਲਬਾਤ ਚੰਗੀ ਲੱਗੀ ਹੋਵੇਗੀ। ਹੁਣ ਮੈਨੂੰ ਯਾਨੀ ਪੁਨੀਤ ਢੀਂਗਰਾ ਨੂੰ ਦਿਓ ਇਜਾਜ਼ਤ। ਜੁੜੇ ਰਹੋ ਅਤੇ ਸੁਣਦੇ ਰਹੋ SBS ਪੰਜਾਬੀ। ਬਿਲਕੁਲ ਜੀ, ਕਿਵੇਂ ਲੱਗੀ ਇਹ ਖਾਸ ਗੱਲਬਾਤ ਦੱਸਿਓ, ਜ਼ਰੂਰ ਲਿਖ ਭੇਜਿਓ 0439-799-767 'ਤੇ। ਹੁਣ ਚੱਲਦੇ ਹਾਂ ਸਾਡੇ ਅਗਲੇ ਗਾਣੇ ਦੇ ਵੱਲ। ਕਰਦੇ ਰਹੋ ਇੰਜੋਏ ਅਤੇ ਸੁਣਦੇ ਰਹੋ SBS ਪੰਜਾਬੀ। ਮੈਂ ਹਾਂ ਪੁਨੀਤ ਢੀਂਗਰਾ।

0: One second, you're enjoying your first day off in forever. Then, mid-lunch, your phone buzzes. A window's been broken at home, and you're miles away. In one second, everything can change. That's why ADT offers security systems with 24/7 monitoring, with tech that helps first responders prioritize your emergency. And with the ADT Plus app, you can stay informed and in control of your home from virtually wherever you are. When every second counts, count on ADT. Visit ADT.com to learn more.
1: El primer fin de semana del verano marca el tono de toda la temporada. No solo quieres empacar, quieres llegar. Por eso vine a Macy's. Encontré todo lo que necesitaba, todo en un solo lugar. Gafas de sol de diseñador, el pareo de lino perfecto, marcas exclusivas que solo encuentras aquí. Además, con hasta un 60% de descuento, me siento lista para disfrutar del verano. Comienza el verano con confianza. Ahorra 25 a 60% en la venta de Memorial Day en Macy's. Mañana.
2: Starting a new life in Australia isn't easy.
3: A lot of companies have rejected me.
4: Sometimes I feel like, oh, I'm gonna quit, I've given up.
2: Work in Progress is a podcast to help skilled migrants rebuild their careers in a new country. You'll hear inspiring real-life stories, expert advice, and valuable tips to help you find a job and advance your career. Work in Progress. Listen now wherever you get your podcasts.
5: ਕਿਸੇ ਵੀ ਮੋਬਾਈਲ ਡਿਵਾਈਸ 'ਤੇ ਸ਼ਾਨਦਾਰ ਕਹਾਣੀਆਂ ਮੁਫਤ ਸੁਣੋ sps.com.au/punjabi ਤੇ ਜਾਓ ਜਾਂ ਹੁਣੇ ਹੀ SPS ਰੇਡੀਓ ਐਪ ਡਾਊਨਲੋਡ ਕਰੋ।
2: Starting a new life in Australia isn't easy.
3: A lot of companies have rejected me.
4: Sometimes I feel like, oh, I'm gonna quit, I've given up.
2: Work in Progress is a podcast to help skilled migrants rebuild their careers in a new country. You'll hear inspiring real-life stories, expert advice, and valuable tips to help you find a job and advance your career. Work in Progress. Listen now wherever you get your podcasts.
6: ਆ ਗਏ ਜੀ ਵਾਪਸ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ SBS ਦੇ ਲਾਈਵ ਪੰਜਾਬੀ ਰੇਡੀਓ ਪ੍ਰੋਗਰਾਮ ਦੇ ਵਿੱਚ ਮੈਂ ਹਾਂ ਪੁਨੀਤ ਟਿੰਗਰਾ। ਇੱਧਰ ਸਾਨੂੰ ਸੁਨੇਹਾ ਆ ਚੁੱਕਾ ਹੈ ਜੀ ਗਗਨ ਜੀ ਦਾ, ਕਹਿ ਰਹੇ ਨੇ ਬਹੁਤ ਹੀ ਸੋਹਣੀ ਇੰਟਰਵਿਊ ਪੁਨੀਤ ਭਾਅ ਜੀ, ਬਹੁਤ ਬਹੁਤ ਸ਼ੁਕਰੀਆ ਜੀ। ਅਮਰ ਸ਼ੋਕਰ ਜੀ ਕਹਿ ਰਹੇ ਨੇ ਪੁਨੀਤ ਸਾਹਿਬ ਜੀ ਬਹੁਤ ਸੋਹਣੀ ਸ਼ਾਮ ਦੀਆਂ ਬਹੁਤ ਬਹੁਤ ਮੁਬਾਰਕਾਂ, ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ, ਇੱਦਾਂ ਹੀ ਜਾਰੀ ਰੱਖੋ। ਬਹੁਤ ਬਹੁਤ ਸ਼ੁਕਰੀਆ ਜੀ ਇਸ ਹੱਲਾ ਸ਼ੇਰੀ ਦੇ ਵਾਸਤੇ। ਸੋ ਅੱਗੇ ਵੱਧਦੇ ਹਾਂ। ਸੋ ਮਈ ਮਹੀਨਾ ਹੁੰਦਾ ਹੈ ਡੋਮੈਸਟਿਕ ਐਂਡ ਫੈਮਿਲੀ ਵਾਇਲੈਂਸ ਪ੍ਰੀਵੈਂਸ਼ਨ ਮੰਥ। ਸੋ ਫੈਮਿਲੀ ਡਿਸਪਿਊਟ ਰੈਜ਼ੋਲਿਊਸ਼ਨ FDR ਇਸ ਮਾਮਲੇ ਦੇ ਵਿੱਚ ਕੀ ਹੈ, ਖਾਸ ਕਰਕੇ ਬੱਚਿਆਂ ਦੀ ਪਰਵਰਿਸ਼ ਵਾਲੇ ਮਾਮਲਿਆਂ ਦੇ ਵਿੱਚ ਕਿੰਨੀ ਲਾਜ਼ਮੀ ਹੁੰਦੀ ਹੈ ਚੀਜ਼, ਵਕੀਲਾਂ ਰਾਹੀਂ ਅਦਾਲਤ ਜਾਣ ਦੀ ਥਾਂ FDR ਦੇ ਕੀ ਲਾਭ ਨੇ, ਇਸ ਬਾਰੇ ਅਸੀਂ ਗੱਲਬਾਤ ਕੀਤੀ ਹੈ ਮੁਕੇਸ਼ ਜੱਬਰ ਜੀ ਦੇ ਨਾਲ। ਆਓ ਸੁਣਦੇ ਹਾਂ ਇਹ ਗੱਲਬਾਤ ਦਾ ਪਹਿਲਾ ਹਿੱਸਾ।
7: ਯੂ ਵਿਦ SBS ਰੇਡੀਓ। SBS ਦੇ ਮੈਲਬਨ ਸਟੂਡੀਓ ਤੋਂ ਮੈਂ ਸੁਮੀਤ ਕੌਰ ਸਵਾਗਤ ਕਰਦੀ ਹਾਂ। ਦੋਸਤੋ, ਅੱਜ ਇੱਕ ਬੜੇ ਹੀ ਅਹਿਮ ਵਿਸ਼ੇ 'ਤੇ ਤੁਹਾਨੂੰ ਗੱਲਬਾਤ ਸੁਣਾਉਣੀ ਹੈ। ਵਿਸ਼ੇਸ਼ ਤੌਰ 'ਤੇ ਪੰਜਾਬੀ ਪਰਿਵਾਰਾਂ ਵਿੱਚ ਅਕਸਰ ਵੇਖਿਆ ਜਾਂਦਾ ਹੈ ਕਿ ਡਾਇਵੋਰਸ, ਸੈਪਰੇਸ਼ਨ ਜਾਂ ਬੱਚਿਆਂ ਦੀ ਕਸਟਡੀ ਵਰਗੇ ਨਾਜ਼ੁਕ ਮਸਲਿਆਂ ਦੌਰਾਨ ਆਸਟ੍ਰੇਲੀਆ ਦੇ ਨਿਯਮਾਂ ਦੀ ਸਮਝ ਅਤੇ ਸਹੀ ਰਾਹ ਦੀ ਜਾਣਕਾਰੀ ਦੀ ਕਮੀ ਹੁੰਦੀ ਹੈ। ਅੱਜ ਅਸੀਂ ਜਾਣਾਂਗੇ ਆਸਟ੍ਰੇਲੀਆ 'ਚ ਫੈਮਿਲੀ ਡਿਸਪਿਊਟ ਰੈਜ਼ੋਲਿਊਸ਼ਨ ਬਾਰੇ ਕਿ ਕਿਵੇਂ ਬਿਨਾਂ ਲੰਬੀਆਂ ਅਤੇ ਮਹਿੰਗੀਆਂ ਅਦਾਲਤੀ ਕਾਰਵਾਈਆਂ, ਲਾਇਰਸ ਦੀਆਂ ਫੀਸਾਂ 'ਚ ਫਸੇ ਬਗੈਰ ਫੈਮਿਲੀ ਡਿਸਪਿਊਟ ਰੈਜ਼ੋਲਿਊਸ਼ਨ ਰਾਹੀਂ ਸੈਪਰੇਸ਼ਨ, ਫੈਮਿਲੀ ਵਾਇਲੈਂਸ, ਪੇਰੈਂਟਿੰਗ ਜਿਹੇ ਗੰਭੀਰ ਵਿਵਾਦਾਂ ਨੂੰ ਹੱਲ ਕਰਨ ਦੀ ਸੰਭਵ ਕੋਸ਼ਿਸ਼ ਕੀਤੀ ਜਾ ਸਕਦੀ ਹੈ। ਇਸ ਮੁਤਲਕ ਮੇਰੇ ਨਾਲ ਸਟੂਡੀਓ 'ਚ ਮੁਕਤੇਸ਼ ਚਿੱਬੜ ਜੀ ਨੇ ਸਾਂਝ ਪਾਈ ਹੈ, ਜੋ ਕਿ ਪਿਛਲੇ ਕਈ ਸਾਲਾਂ ਤੋਂ ਆਸਟ੍ਰੇਲੀਆ 'ਚ ਅਨੁਭਵੀ ਮੀਡੀਏਟਰ ਨੇ ਅਤੇ ਰਿਲੇਸ਼ਨਸ਼ਿਪ ਆਸਟ੍ਰੇਲੀਆ ਨਾਲ ਪਿਛਲੇ 16 ਸਾਲਾਂ ਤੋਂ ਜੁੜੇ ਹੋਏ ਨੇ। ਇਹ ਸਰਵਿਸਿਜ਼ ਕੀ ਹਨ, ਪਰਿਵਾਰਾਂ ਦੀ ਕਿਵੇਂ ਮਦਦ ਕੀਤੀ ਜਾਂਦੀ ਹੈ, ਆਓ ਇਹ ਸਭ ਜਾਣਨ ਲਈ ਮੁਕਤੇਸ਼ ਹੋਰਾਂ ਨਾਲ ਗੱਲਾਂ ਬਾਤਾਂ ਦਾ ਸਿਲਸਿਲਾ ਤੋਰਦੇ ਹਾਂ। ਜੀ ਆਇਆਂ ਨੂੰ ਮੁਕਤੇਸ਼ ਜੀ।
8: ਥੈਂਕ ਯੂ ਸੁਮੀਤ ਜੀ।
7: ਮੁਕਤੇਸ਼ ਜੀ, ਪਹਿਲਾਂ ਤਾਂ ਆਪਣੇ ਬਾਰੇ ਆਪਣੀ ਜ਼ੁਬਾਨੀ ਦੱਸੋ। ਤੁਹਾਨੂੰ ਇੰਨੇ ਅਵਾਰਡਸ ਵੀ ਮਿਲ ਚੁੱਕੇ ਹਨ ਅਤੇ ਬਹੁਤ ਹੀ ਲੰਬਾ ਅਰਸਾ ਹੋ ਗਿਆ ਹੈ ਆਸਟ੍ਰੇਲੀਆ 'ਚ ਫੈਮਿਲੀ ਰਿਲੇਸ਼ਨਸ਼ਿਪ ਨੂੰ ਲੈ ਕੇ ਸਰਵਿਸਿਜ਼ ਦਿੰਦੇ ਹੋਏ। ਅਸੀਂ ਜਾਣਨਾ ਚਾਹਾਂਗੇ ਤੁਹਾਡੇ ਕਿੱਤੇ ਬਾਰੇ ਅਤੇ ਉਸ ਵਿੱਚ ਤੁਹਾਡੀ ਭੂਮਿਕਾ ਬਾਰੇ।
8: ਸੁਮੀਤ ਜੀ, ਮੈਂ ਆਪਣਾ ਪ੍ਰੋਫੈਸ਼ਨਲ ਕਰੀਅਰ ਸ਼ੁਰੂ ਕੀਤਾ ਸੀਗਾ ਇੱਥੇ ਡਿਪਾਰਟਮੈਂਟ ਆਫ ਹਿਊਮਨ ਸਰਵਿਸਿਜ ਚਾਈਲਡ ਪ੍ਰੋਟੈਕਸ਼ਨ 'ਚ। ਉਸ ਤੋਂ ਬਾਅਦ ਵੈਸਟਰਨ ਰੀਜਨ ਮੈਨੇਜ ਕੀਤਾ ਕਈ ਸਾਲਾਂ ਲਈ। ਫਿਰ ਆਈ ਮੈਨੇਜਡ ਸਟੇਟ ਵਾਈਡ ਫੈਮਿਲੀ ਵਾਇਲੈਂਸ ਸਰਵਿਸ ਅਤੇ ਕੀ ਕਹਿੰਦੇ ਨੌਰਥ ਵੈਸਟ ਰੀਜਨ ਤੋਂ ਹੀ ਫੈਮਿਲੀ ਸਰਵਿਸਿਜ ਪ੍ਰੋਗਰਾਮ। ਫਿਰ ਉਸ ਤੋਂ ਬਾਅਦ ਮੈਂ ਕੁਵੈਤ ਚਲੀ ਗਈ ਅਤੇ ਕੁਵੈਤ 'ਚ ਮੈਂ ਕੀ ਕਹਿੰਦੇ ਆਈ ਸਟਾਰਟਡ ਸਰਵਿਸਿਜ ਫੋਰ ਦ ਵੈਸਟਰਨ ਐਕਸਪੈਟਸ ਉੱਥੇ ਜਿਹੜੇ ਕੁਵੈਤ 'ਚ ਸੀਗੇ। ਬਟ ਉੱਥੋਂ ਦਾ ਥੋੜ੍ਹਾ ਜਿਹਾ ਨਾ ਕੀ ਕਹਿੰਦੇ ਆ ਯੂ ਨੋ ਕਲਚਰ ਥੋੜ੍ਹਾ ਜਿਹਾ ਡਿਫਰੈਂਟ ਹੈਗਾ। ਜਦੋਂ ਵਾਪਸ ਆਸਟ੍ਰੇਲੀਆ ਆਈ ਤਾਂ ਮੈਂ ਸੋਚਿਆ ਹੁਣ ਮੈਂ ਕੀ ਕਰਾਂ, ਮੇਰੇ ਪ੍ਰੋਫੈਸ਼ਨਲ ਡ੍ਰੀਮਸ ਤਾਂ ਫੁਲਫਿਲ ਹੋ ਗਏ ਅਤੇ ਹੁਣ ਮੈਂ ਕੀ ਕਰਾਂ। ਅਤੇ ਆਈ ਜੁਆਇੰਟ ਰਿਲੇਸ਼ਨਸ਼ਿਪਸ ਆਸਟ੍ਰੇਲੀਆ, ਬਟ ਉਹਦੇ ਨਾਲ ਨਾਲ ਕੀ ਕਹਿੰਦੇ ਆ, ਆਈ ਰਿਮੈਂਬਰ ਯੂ ਨੋ ਸਮਬਡੀ ਫਰੋਮ ਦੀ ਇੰਡੀਅਨ ਕੌਂਸਲੇਟ ਨੇ ਮੈਨੂੰ ਕਿਹਾ, ਮੁਕਤੇਸ਼ ਇੱਥੇ ਇੰਡੀਅਨ ਕਮਿਊਨਿਟੀ ਲਈ ਬਹੁਤ ਜ਼ਰੂਰੀ ਸਰਵਿਸਿਜ਼ ਹੈਗੀਆਂ, ਕਿਉਂਕਿ ਇਹਨਾਂ ਨੂੰ ਕਈ ਵਾਰੀ ਖਾਸ ਕਰ ਜਿਹੜੇ ਨਏ ਕੀ ਕਹਿੰਦੇ ਆ ਪਰਿਵਾਰ ਆਉਂਦੇ ਉਹਨਾਂ ਨੂੰ ਸਮਝ ਨਹੀਂ ਆਉਂਦੀ ਕਿ ਕਦੀ ਕੋਈ ਯੂ ਨੋ ਤਕਲੀਫ 'ਚ ਹੋਣ ਜਾਂ ਕੋਈ ਫੈਮਲੀ ਦਾ ਇਸ਼ੂ ਹੋਵੇ, ਉਹਨਾਂ ਨੂੰ ਸਮਝ ਨਹੀਂ ਆਉਂਦੀ ਕਿ ਕਿੱਥੇ ਜਾਈਏ। ਕਈ ਵਾਰੀ ਉਹ ਭਟਕਦੇ ਰਹਿੰਦੇ ਆ ਕਈ ਸਰਵਿਸ 'ਚ ਯੂ ਨੋ, ਐਂਡ ਇਹੀਓ ਮੇਰਾ ਅੰਦਾਜ਼ਾ ਹੋਇਆ ਯੂ ਨੋ ਜਦੋਂ ਮੈਂ ਕੀ ਕਹਿੰਦੇ ਆ। ਸੋ ਇੰਡੀਅਨ ਫੈਮਲੀ ਰਿਲੇਸ਼ਨਸ਼ਿਪ ਸਰਵਿਸਿਜ਼ ਮੈਂ ਸ਼ੁਰੂ ਕੀਤੀ ਸੀਗੀ, ਕਾਫੀ ਸਾਲ ਹੋ ਗਏ ਆ, ਬਟ ਮੈਂ ਉਹਨੂੰ ਕਦੀ ਮਾਰਕੀਟ ਨਹੀਂ ਕੀਤਾ। ਇਟ ਇਜ਼ ਆਲ ਵਰਡ ਆਫ ਮਾਊਥ। ਅਤੇ ਉਹਦੇ 'ਚ ਅੱਜ ਕੱਲ੍ਹ ਯੂ ਨੋ ਫੋਰ ਦਾ ਪਾਸਟ ਸੇ 10 ਸਾਲਾਂ 'ਚ ਕੀ ਕਹਿੰਦੇ ਮੈਂ ਦੇਖਿਆ ਕਿ ਜਿਹੜੀ 'ਚ ਵਿਕਟੋਰੀਆ 'ਚ ਵਿੱਚ ਜਿਹੜੀ ਕੀ ਕਹਿੰਦੇ ਇੰਡੀਅਨ ਕਮਿਊਨਿਟੀ ਰਹਿੰਦੀ ਹੈ ਉਹਨਾਂ ਦੀ ਜਾਣਕਾਰੀ ਬੜੀ ਘੱਟ ਹੈਗੀ ਹੈ, ਜਾਂ ਕਈਆਂ ਨੂੰ ਤਾਂ ਪਤਾ ਹੀ ਨਹੀਂ ਹੁੰਦਾ ਕਿ ਅਸੀਂ ਕੀ ਕਰੀਏ। ਜਦੋਂ ਕੀ ਕਹਿੰਦੇ ਆ ਕਈ ਵਾਰੀ ਸ਼ਾਦੀ ਇਹੋ ਜਿਹੀ ਹੁੰਦੀ ਹੈ ਜਿਹੜੀ ਕਿ ਨਹੀਂ ਚੱਲ ਸਕਦੀ ਅਤੇ ਉਹ ਟੁੱਟ ਜਾਂਦੀ ਹੈ। ਕਈ ਰੀਜ਼ਨਸ ਹੁੰਦੇ ਆ ਯੂ ਨੋ, ਕੋਈ ਨਹੀਂ ਚਾਹੁੰਦਾ ਕਿ ਅਸੀਂ ਸ਼ਾਦੀ ਕਰੀਏ ਅਤੇ ਕੀ ਕਹਿੰਦੇ ਆ ਸਾਡੀ ਸ਼ਾਦੀ ਟੁੱਟੇ, ਬਟ ਜੇ ਹੋ ਜਾਂਦੀ ਹੈ ਤਾਂ ਸੈਪਰੇਸ਼ਨ ਤੋਂ ਬਾਅਦ ਅਸੀਂ ਕੀ ਕਰੀਏ। ਸਭ ਤੋਂ ਪਹਿਲਾਂ ਉਹਨਾਂ ਦਾ ਨਾ ਖਿਆਲ ਜਾਂਦਾ ਕਿ ਅਸੀਂ ਲੋਅਰ ਕੋਲ ਚੱਲਦੇ ਹਾਂ, ਠੀਕ ਹੈ, ਕਿਉਂਕਿ ਇਹੀਓ ਜਾਣਦੇ ਆ ਹਿੰਦੁਸਤਾਨ 'ਚ ਜਾਂ ਇੰਡੀਆ 'ਚ ਯੂ ਨੋ ਇਹੀਓ ਹੁੰਦਾ। ਬਟ ਫਿਰ ਨਾ ਲੋਇਰ ਉਹਨਾਂ ਦੀ ਗੱਲ ਸੁਣ ਕੇ ਕਹਿੰਦੇ ਆ ਕਿ ਦੇਖੋ 2008 'ਚ ਨਾ ਇੱਥੇ ਸਿਸਟਮ ਬਦਲ ਗਿਆ ਸੀਗਾ, ਹੁਣ ਕੀ ਕਹਿੰਦੇ ਸਰਕਾਰ ਚਾਹੁੰਦੀ ਹੈ ਕਿ ਸਭ ਤੋਂ ਪਹਿਲਾਂ ਤੁਸੀਂ ਜਿਵੇਂ ਤੁਸੀਂ ਕਿਹਾ ਕਿ ਬਿਫੋਰ ਲੀਗਲ ਸਿਸਟਮ ਤੋਂ ਜਾਣ ਤੋਂ ਪਹਿਲਾਂ ਇੱਥੇ ਵੀ ਸਰਵਿਸਿਸ ਹੈਗੀਆਂ, ਉਹ ਹੈਗਾ ਫੈਮਲੀ ਲੋਅ ਮੀਡੀਏਟਰ। ਸੋ ਦੇਖੋ ਜਦੋਂ ਸੈਪਰੇਸ਼ਨ ਹੁੰਦੀ ਹੈ ਬੜੀ ਸਟ੍ਰੈਸਫੁਲ ਹੁੰਦੀ ਹੈ, ਮਾਨਸਿਕ 'ਤੇ ਬਹੁਤ ਜ਼ੋਰ ਪੈਂਦਾ ਹੈ ਅਤੇ ਕੀ ਕਹਿੰਦੇ ਆ ਫਾਈਨੈਂਸਿਸ ਦੇ ਉੱਤੇ ਵੀ ਬੜਾ ਜ਼ੋਰ ਪੈਂਦਾ ਹੈ। ਫੈਮਲੀ ਡਿਸਪਿਊਟ ਰੈਜ਼ੋਲੂਸ਼ਨ ਜਿਹਨੂੰ ਕਹਿੰਦੇ ਆ FTR, ਜਦੋਂ ਇੱਕ ਪਾਰਟੀ, ਚਾਹੇ ਉਹ ਪਾਰਟੀ ਮਰਦ ਹੋਵੇ ਜਾਂ ਔਰਤ ਹੋਵੇ, ਇੱਕ ਪਾਰਟੀ ਜਦੋਂ ਆਉਂਦੀ ਹੈ ਮੀਡੀਏਟਰ ਕੋਲ ਅਤੇ ਮੀਡੀਏਟਰ ਉਹਦੇ ਨਾਲ ਗੱਲਬਾਤ ਕਰਦਾ ਫੋਰ ਅਬਾਊਟ ਐਨ ਆਰ, ਜਿਹੜੀ ਪ੍ਰਾਈਵੇਟ ਸਰਵਿਸ ਹੈਗੀ ਹੈ ਉਹ ਫਰੀ ਨਹੀਂ ਹੈਗੀ, ਸਾਰਿਆਂ ਨੂੰ ਆਪਣੀ ਆਪਣੀ ਫੀਸ ਦੇਣੀ ਪੈਂਦੀ ਹੈ, ਠੀਕ ਹੈ। ਬਟ ਇਹਦੇ ਫਾਇਦੇ ਇਹ ਹੈਗੇ ਆ ਦੈਟ ਇਟ ਇਜ਼ ਕੋਸਟ ਇਫੈਕਟਿਵ, ਰਾਈਟ, ਜ਼ਿਆਦਾ ਪੈਸੇ ਨਹੀਂ ਲੱਗਦੇ ਇਹਦੇ 'ਤੇ। ਅਤੇ ਮੀਡੀਏਟਰ ਇੱਕ ਬੰਦੇ ਨਾਲ ਪਹਿਲਾਂ ਗੱਲ ਕਰਦਾ, ਫਿਰ ਉਹ ਤੋਂ ਬਾਅਦ ਚਿੱਠੀ ਲਿਖਦਾ ਦੂਜੀ ਪਾਰਟੀ ਨੂੰ, ਦੂਜੀ ਪਾਰਟੀ ਨੂੰ ਇਨਵਾਈਟ ਕਰਦਾ ਕਿ ਤੁਸੀਂ ਆਉਣਾ ਚਾਹੁੰਦੇ ਹੋ ਪੇਰੈਂਟਿੰਗ ਪਲਾਨ, ਪੇਰੈਂਟਿੰਗ ਅਗਰੀਮੈਂਟ ਜਾਂ ਆਪਣੇ ਫਾਈਨੈਂਸ਼ੀਅਲ ਪ੍ਰੋਪਰਟੀ ਸੈਟਲਮੈਂਟ ਕਰਨ ਲਈ। ਦੂਜੀ ਪਾਰਟੀ ਦਾ ਡਿਸੀਜਨ ਹੁੰਦਾ ਕਿ ਉਹ ਆਉਣਾ ਚਾਹੁੰਦਾ ਜਾਂ ਨਹੀਂ ਆਉਣਾ ਚਾਹੁੰਦਾ, ਰਾਈਟ। ਬਟ ਜੇ ਉਹ ਨਹੀਂ ਆਉਣਾ ਚਾਹੁੰਦਾ ਫਿਰ ਉਹ ਤੋਂ ਜੇ ਉਹ ਨਹੀਂ ਆਉਣਾ ਚਾਹੁੰਦਾ ਖਾਸ ਕਰ ਪੇਰੈਂਟਿੰਗ ਅਗਰੀਮੈਂਟ ਜਾਂ ਪੇਰੈਂਟਿੰਗ ਪਲਾਨ ਲਈ ਉਹ ਨਹੀਂ ਆਉਣਾ ਚਾਹੁੰਦਾ, ਫਿਰ ਮੀਡੀਏਟਰ ਸਰਟੀਫਿਕੇਟ ਇਸ਼ੂ ਕਰਦਾ ਪਹਿਲੀ ਪਾਰਟੀ। ਸਰਟੀਫਿਕੇਟ ਦੇ ਨਾਲ ਉਹ ਬੰਦਾ ਜਾ ਸਕਦਾ ਹੈ ਲੋਇਰ ਕੋਲ ਅਤੇ ਲੋਇਰ ਉਹਦਾ ਮਾਮਲਾ ਕੋਰਟ 'ਚ ਲਿਜਾ ਸਕਦਾ ਹੈ, ਠੀਕ ਹੈ। ਬਟ ਇਹ ਸਾਰਾ ਪ੍ਰੋਸੈਸ ਜਦੋਂ ਐਕਸਪਲੇਨ ਕਰਨੇ ਆ ਤਾਂ ਉਹਦੇ 'ਚ ਸਵਾਲ ਇਹ ਆ ਜਾਂਦਾ, ਅਸੀਂ ਤਾਂ ਸੈਪਰੇਟ ਹੋਏ, ਸਾਡੇ ਨਾਲ ਵਾਇਲੈਂਸ ਹੋਇਆ, ਯੈਸ, ਜੋ ਕਿ ਆਮ ਤੌਰ 'ਤੇ ਹੁੰਦਾ ਹੈ, ਵਾਇਲੈਂਸ ਹੋਇਆ ਮਾਨਸਿਕ, ਫਾਈਨੈਂਸ਼ੀਅਲ, ਸੋਸ਼ਲ, ਐਂਡ ਮਾਰ ਕੁਟਾਈ ਕਈ ਵਾਰੀ ਹੁੰਦੀ ਹੈ, ਅਤੇ ਇੰਟਰਵੈਂਸ਼ਨ ਔਰਡਰ ਨਿਕਲਦਾ। ਸਾਡੇ ਕੋਲ ਇੰਟਰਵੈਂਸ਼ਨ ਔਰਡਰ ਹੈਗਾ ਅਤੇ ਅਸੀਂ ਮੀਡੀਏਟਰ ਨਹੀਂ ਕਰਾਂਗੇ ਕਿਉਂਕਿ ਅਸੀਂ ਸੇਫ ਨਹੀਂ ਹੈਗੇ ਅਤੇ ਸਾਡੇ ਬੱਚੇ ਵੀ ਸੇਫ ਨਹੀਂ ਹੈਗੇ। ਅਤੇ ਮੀਡੀਏਟਰ ਜਿਹੜਾ ਹੁੰਦਾ ਉਹ ਕਹਿੰਦਾ ਕਿ ਸਾਨੂੰ ਇੰਟਰਵੈਂਸ਼ਨ ਔਰਡਰ ਦੀ ਕਾਪੀ ਭੇਜੋ। ਕਾਪੀ ਦੇ ਉੱਤੇ ਨੋਰਮਲੀ ਸੈਕਸ਼ਨ 9 'ਤੇ ਲਿਖਿਆ ਹੁੰਦਾ ਕਿ ਉਹ ਮੀਡੀਏਸ਼ਨ ਕਰ ਸਕਦੇ ਆ ਜਾਂ ਨਹੀਂ ਕਰ ਸਕਦੇ। ਸਿਰਫ ਜਦੋਂ ਉਹ ਕਰ ਸਕਦੇ ਆ ਤਦ ਹੀ ਮੀਡੀਏਟਰ ਦੂਜੀ ਪਾਰਟੀ ਨੂੰ ਇਨਵੀਟੇਸ਼ਨ ਭੇਜਦਾ, ਉਹ ਤੋਂ ਪਹਿਲਾਂ ਉਹ ਇਨਵੀਟੇਸ਼ਨ ਨਹੀਂ ਭੇਜ ਸਕਦਾ। ਪਰ ਜਿਹੜੀ ਪਹਿਲੀ ਪਾਰਟੀ ਆਉਂਦੀ ਹੈ ਉਹਦੇ ਨਾਲ ਉਹਨੂੰ ਗੱਲਬਾਤ ਕਰਨੀ ਪੈਂਦੀ ਹੈ ਫੋਰ ਅਬਾਊਟ ਐਨ ਆਰ, ਮਿਨੀਮਮ ਐਨ ਆਰ। ਜੇ ਇੰਟਰਵੈਂਸ਼ਨ ਔਰਡਰ ਪਰਮਿਸ਼ਨ ਦਿੰਦਾ ਮੀਡੀਏਸ਼ਨ ਕਰਨ ਲਈ ਤਦ ਹੀ ਉਹ ਦੂਜੀ ਪਾਰਟੀ ਨੂੰ ਇਨਵਾਈਟ ਕਰਦਾ। ਇਹ ਜਿਹੜਾ ਪ੍ਰੋਸੈਸ ਹੈਗਾ ਮੀਡੀਏਸ਼ਨ ਦਾ ਪ੍ਰੋਸੈਸ ਹੈਗਾ ਬਿਲਕੁਲ ਕੌਨਫੀਡੈਂਸ਼ੀਅਲ ਹੈਗਾ, ਰਿਕਾਰਡ ਨਹੀਂ ਹੁੰਦਾ, ਵੋਲੰਟਰੀ ਹੈਗਾ, ਇਸ 'ਚ ਜ਼ਿਆਦਾ ਖਰਚਾ ਨਹੀਂ ਹੁੰਦਾ। ਜੋ ਮੀਡੀਏਟਰ ਹੁੰਦਾ ਉਹ ਕਿਸੇ ਪਾਰਟੀ ਦਾ ਪੱਖ ਨਹੀਂ ਲੈਂਦਾ, ਉਹ ਸਿਰਫ ਪ੍ਰੋਸੈਸ ਦੀ ਸਾਈਡ 'ਤੇ ਹੁੰਦਾ ਤੇ ਉਹਦੀ ਪ੍ਰਾਇਰਿਟੀ ਹੁੰਦੀ ਹੈ ਕਿ ਬੱਚੇ ਤੇ ਹਰ ਇੱਕ ਇਨਸਾਨ, ਚਾਹੇ ਉਹ ਮਰਦ ਹੋਵੇ ਚਾਹੇ ਔਰਤ ਹੋਵੇ, ਸਾਰੇ ਸੇਫ ਰਹਿਣ। ਜੇ ਇੱਕ ਪਾਰਟੀ ਨੇ ਕਹਿਤਾ ਕਿ ਮੈਂ ਸੇਫ ਨਹੀਂ ਫੀਲ ਕਰਦੀ ਜਾਂ ਕਰਦਾ ਜਾਂ ਮੇਰੇ ਬੱਚੇ ਸੇਫ ਨਹੀਂ ਹੈਗੇ, ਫਿਰ ਮੀਡੀਏਟਰ ਉਸੇ ਵੇਲੇ ਰੋਕ ਦਿੰਦਾ, ਪ੍ਰੋਸੈਸ ਅੱਗੇ ਨਹੀਂ ਜਾਂਦੀ ਅਤੇ ਸਰਟੀਫਿਕੇਟ ਉਹਨੂੰ ਇਸ਼ੂ ਕਰਨਾ ਹੀ ਪੈਂਦਾ। ਦੈਟ ਇਜ਼ ਕੰਪਲਸਰੀ ਫੋਰ ਦਾ ਮੀਡੀਏਟਰ ਟੂ ਇਸ਼ੂ ਦਾ ਸਰਟੀਫਿਕੇਟ। ਖਾਸਕਰ ਜਿੱਥੇ ਬੱਚਿਆਂ ਦਾ ਮਾਮਲਾ ਹੁੰਦਾ, ਜਿਹੜਾ ਪ੍ਰੋਪਰਟੀ ਅਤੇ ਫਾਈਨੈਂਸ਼ੀਅਲ ਮਾਮਲਾ ਹੁੰਦਾ, ਉਹ ਤੁਸੀਂ ਸਿੱਧਾ ਲੋਇਰ ਕੋਲ ਲਿਜਾ ਸਕਦੇ, ਕਿਉਂਕਿ ਆਸਟ੍ਰੇਲੀਅਨ ਦੀ ਸਰਕਾਰ ਕਹਿੰਦੀ ਹੈ ਕਿ ਦੇਖੋ ਬੱਚਿਆਂ ਦਾ ਜਿਹੜਾ ਮਾਮਲਾ ਹੁੰਦਾ ਨਾ, ਇੱਕ ਵਾਰੀ ਯੂਨੋ ਬੱਚਿਆਂ ਦੇ ਉੱਤੇ ਜ਼ਿਆਦਾ ਅਸਰ ਨਹੀਂ ਹੋਣਾ ਚਾਹੀਦਾ। ਫੈਮਿਲੀ ਵਾਇਲੈਂਸ ਦੀ ਇਨਵਾਇਰਮੈਂਟ 'ਚੋਂ ਜਿਹੜੇ ਬੱਚੇ ਨਿਕਲਦੇ ਆ, ਉਹਨਾਂ ਦੇ ਉੱਤੇ ਅਸਰ ਤਾਂ ਹੁੰਦਾ ਹੀ ਹੁੰਦਾ, ਬਿਲਕੁਲ ਹੁੰਦਾ। ਕਈ ਬੱਚੇ ਚੁੱਪ ਹੋ ਜਾਂਦੇ ਆ, ਯੂਨੋ ਜੇ ਸਾਡੇ ਵੱਡੇ ਇਨਸਾਨਾਂ ਉੱਤੇ ਇੰਨਾ ਅਸਰ ਹੁੰਦਾ, ਸਮਝੋ ਕਿ ਬੱਚਿਆਂ ਉੱਤੇ ਕਿੰਨਾ ਅਸਰ ਹੁੰਦਾ ਹੋਏਗਾ। ਯੂਨੋ ਉਹਨਾਂ ਲਈ ਕਿੰਨਾ ਮੁਸ਼ਕਲ ਹੈਗਾ ਦੇਖਣ ਕਿ ਮਾਂ ਬਾਪ ਆਪਸ 'ਚ ਲੜ ਰਹੇ ਆ ਜਾਂ ਯੂਨੋ ਇੱਕ ਦੂਜੇ ਨਾਲ ਉੱਚੀ ਉੱਚੀ ਗੱਲ ਕਰ ਰਹੇ ਆ ਜਾਂ ਮਾਰ ਕੁਟਾਈ ਹੋ ਰਹੀ ਹੈ। ਬੱਚੇ ਤਾਂ ਸਹਿਮ ਜਾਂਦੇ ਆ, ਹੈ ਨਾ, ਕਈ ਬੋਲਦੇ ਵੀ ਨਹੀਂ ਹੈਗੇ। ਤੋ ਕਿ ਅਸੀਂ ਇਹ ਇੱਕ ਬੜਾ ਪ੍ਰਸ਼ਨ ਹੁੰਦਾ ਅਸੀਂ ਪੇਰੈਂਟਸ ਨੂੰ ਪੁੱਛਦੇ ਹਾਂ, ਅੱਛਾ ਤੁਹਾਡਾ ਕੀ ਖਿਆਲ ਹੈ ਬੱਚਿਆਂ ਦੇ ਬਾਰੇ ਅਤੇ ਉਹਨਾਂ ਉੱਤੇ ਕੀ ਅਸਰ ਹੁੰਦਾ? ਕੀ ਕਹਿਣਗੇ ਜੀ ਬੱਚੇ ਬੜੇ ਛੋਟੇ ਆ ਜੀ, ਉਹਨਾਂ ਨੂੰ ਤਾਂ ਕੋਈ ਪਤਾ ਨਹੀਂ, ਉਹ ਤਾਂ ਆਪਣੇ ਕਮਰੇ 'ਚ ਸੁੱਤੇ ਹੋਏ ਸੀਗੇ ਅਤੇ ਉਹਨਾਂ ਨੂੰ ਨਾ ਕੋਈ ਪਤਾ ਨਹੀਂ ਹੈਗਾ, ਉਹਨਾਂ ਨੂੰ ਕੀ ਸਮਝ ਹੈਗੀ? ਬਟ ਉਹ ਤਾਂ ਸਾਨੂੰ ਪਤਾ ਨਾ ਕਿ ਹਰ ਇੱਕ ਬੱਚੇ ਉੱਤੇ ਅਸਰ ਹੁੰਦਾ। ਤੋ ਦੈਟ ਇਜ਼ ਵਾਈ ਯੂਨੋ ਅਤੇ ਜੇ ਅਸੀਂ ਲੋਇਰ ਕੋਲ ਜਾਂਦੇ ਹਾਂ, ਜਿਹੜਾ ਕਿ ਜਾਣਾ ਜ਼ਰੂਰੀ ਹੁੰਦਾ, ਯੂਨੋ ਜੇ ਮੀਡੀਏਸ਼ਨ 'ਚ ਤੁਹਾਡੀ ਨੈਗੋਸੀਏਸ਼ਨ ਨਹੀਂ ਹੋਈ, ਐਗਰੀਮੈਂਟ ਨਹੀਂ ਹੋਈ, ਰਾਈਟ, ਫਿਰ ਤਾਂ ਤੁਹਾਨੂੰ ਸਰਟੀਫਿਕੇਟ ਲੈ ਕੇ ਫਿਰ ਤੁਹਾਨੂੰ ਲੋਇਰ ਕੋਲ ਜਾਣਾ ਹੀ ਪੈਂਦਾ, ਠੀਕ ਹੈ। ਬਟ ਉਹਦੇ 'ਚ ਬੜਾ ਥੋੜ੍ਹਾ ਨਾ ਲੰਬਾ ਪ੍ਰੋਸੈਸ ਹੁੰਦਾ, ਕੋਰਟ ਦਾ ਵੀ ਬੜਾ ਲੰਬਾ ਪ੍ਰੋਸੈਸ ਹੁੰਦਾ, ਪੈਸੇ ਤਾਂ ਲੱਗਦੇ ਹੀ ਲੱਗਦੇ ਆ, ਬਟ ਬੱਚਿਆਂ ਦੇ ਉੱਤੇ ਵੀ ਅਸਰ ਹੁੰਦਾ, ਕਪਲ ਦੇ ਉੱਤੇ ਵੀ ਅਸਰ ਹੁੰਦਾ, ਬਟ ਕਈ ਵਾਰੀ ਜ਼ਰੂਰੀ ਹੁੰਦਾ ਕਿਉਂਕਿ ਮੀਡੀਏਸ਼ਨ 'ਚ ਤੁਹਾਡੀ ਸੈਟਲਮੈਂਟ ਨਹੀਂ ਹੋਈ। ਹਾਂਜੀ
7: ਜੀ, ਮੁਕਤੇਸ਼ ਜੀ, ਜਿਵੇਂ ਤੁਸੀਂ ਦੱਸਿਆ ਕਿ 16 ਸਾਲ ਤੋਂ ਤੁਸੀਂ ਇਸ ਕਿੱਤੇ 'ਚ ਹੋ ਅਤੇ ਹੁਣ ਤੱਕ ਕਿੰਨੇ ਕੁ ਭਾਰਤੀ ਪਰਿਵਾਰਾਂ ਨਾਲ ਵਾਹ ਵਾਸਤਾ ਪੈ ਚੁੱਕਾ ਹੈ? ਮੇਰੇ ਸਵਾਲ ਦਾ ਮਕਸਦ ਸਟੈਟਿਸਟਿਕਸ ਜਾਣਨਾ ਹੈ।
8: ਪਿਛਲੇ ਜੇ ਮੈਂ 5 ਸਾਲ 'ਚ ਗੱਲ ਕਰਾਂ, ਕਿਉਂਕਿ ਮੈਂ ਕੀ ਕਹਿੰਦੇ ਇਹ ਜਿਹੜਾ ਕੰਮ ਹੈਗਾ, ਜਿਹੜਾ ਇੰਡੀਅਨ ਕਮਿਊਨਿਟੀ ਦਾ ਲਈ ਕੰਮ ਹੈਗਾ, ਉਹ ਮੇਰਾ ਪ੍ਰਾਈਵੇਟ ਕੰਮ ਹੈਗਾ। ਸਾਡੀ ਕੀ ਕਹਿੰਦੇ ਹੈ, ਸਾਡੇ ਯੂਨੋ ਜਿਹੜੀ ਗਵਰਨਮੈਂਟ ਦੀ ਔਰਗਨਾਈਜੇਸ਼ਨ ਹੈਗੀ ਹੈ, ਉੱਥੇ ਵੀ ਆਉਂਦੇ ਆ ਕਈ ਲੋਕ, ਬਟ ਉਹਦੇ 'ਚ ਫਿਰ ਕੀ ਕਹਿੰਦੇ ਆ, ਕੋਈ ਵੀ ਪ੍ਰੈਕਟੀਸ਼ਨਰ ਮਿਲ ਸਕਦਾ, ਬਟ ਆਮ ਤੌਰ ਜੋ ਮੇਰਾ ਕੀ ਕਹਿੰਦੇ ਆ ਕੰਮ ਜਿਹੜਾ ਹੈਗਾ ਪੰਜਾਬੀ ਕਮਿਊਨਿਟੀ ਜਾਂ ਇੰਡੀਅਨ ਕਮਿਊਨਿਟੀ ਦੇ ਨਾਲ, ਉਹ ਪ੍ਰਾਈਵੇਟ ਵਰਕ ਹੈਗਾ। ਸਮਝੋ ਜੇ ਤੁਸੀਂ ਬੋਲੋ ਕਿ ਯੂਨੋ ਤੁਸੀਂ ਪੁੱਛ ਰਹੇ ਹੋ ਕਿ ਇਹਦਾ ਸਕਸੈਸ ਰੇਟ ਕੀ ਹੈਗਾ, ਸੁਮੀਤ ਜੀ, ਸਕਸੈਸ ਰੇਟ ਡਿਪੈਂਡ ਕਰਦਾ ਹੈ ਦੋ ਇਨਸਾਨਾਂ ਉੱਤੇ, ਉਹਦੇ ਉੱਤੇ, ਉਹਨਾਂ ਦੇ ਦੋਨਾਂ ਦੇ ਉੱਤੇ ਡਿਪੈਂਡ ਕਰਦਾ ਹੈ ਕਿ ਉਹ ਕੀ ਕਹਿੰਦੇ ਆ ਆਪਸ 'ਚ ਕਿੰਜ ਨੈਗੋਸ਼ੀਏਟ ਕਰਦੇ ਆ, ਕਿਉਂਕਿ ਇੱਥੋਂ ਦਾ ਇੱਕ ਫੈਮਿਲੀ ਲੋਅ ਜਿਹੜਾ ਹੈਗਾ ਉਹ ਕਹਿੰਦਾ ਹੈਗਾ, ਜੋ ਫੈਮਿਲੀ ਲੋਅ ਕਹਿੰਦਾ ਹੈਗਾ ਕਿ ਦੋਨੋਂ ਪੇਰੈਂਟਸ ਦਾ ਹੱਕ ਬਣਦਾ ਬੱਚੇ ਦੇ ਉੱਤੇ ਦੇਖਣ ਲਈ, ਹੈ ਨਾ। ਬਟ ਓਬਵੀਅਸਲੀ ਇਹਦੇ 'ਚ ਬੱਚੇ ਦੀ ਅਤੇ ਇਨਸਾਨਾਂ ਦੀ ਸੇਫਟੀ ਦਾ ਕੰਪਰੋਮਾਈਜ਼ ਨਹੀਂ ਹੋ ਸਕਦਾ, ਠੀਕ ਹੈ। ਬਟ ਹੱਕ ਤਾਂ ਬਣਦਾ ਕਿ ਯੂਨੋ ਫਾਦਰ ਵੀ ਬੱਚੇ ਨੂੰ ਦੇਖੇ ਅਤੇ ਮਦਰ ਵੀ ਬੱਚਿਆਂ ਨੂੰ ਵੀ ਦੇਖੇ। ਇਟ ਡਿਪੈਂਡਸ ਕਿ ਦੋਨੋਂ ਜਣੇ ਆਪਸ 'ਚ ਕਿੰਜ ਨੈਗੋਸ਼ੀਏਟ ਕਰਦੇ ਆ ਕਿ ਕੌਣ ਬੱਚੇ ਨੂੰ ਕਦੋਂ ਦੇਖੇ। ਹੁਣ ਜ਼ਰੂਰੀ ਜਿਹੜਾ ਕੀ ਕਹਿੰਦੇ ਆ ਜਿਹੜਾ ਪੇਰੈਂਟਿੰਗ ਪਲਾਨ ਅਤੇ ਪੇਰੈਂਟਿੰਗ ਐਗਰੀਮੈਂਟ ਹੁੰਦੀ ਹੈ, ਉਹਦੇ 'ਚ ਸਿਰਫ ਇਹ ਨਹੀਂ ਹੈਗਾ ਕਿ ਮੈਂ ਬੱਚੇ ਨੂੰ ਇਸ ਦਿਨ ਦੇਖਣਾ ਅਤੇ ਬੱਚੇ ਮੇਰੇ ਕੋਲ ਰਹਿਣ। ਦੈਟ ਇਜ਼ ਨੋਟ ਦ ਕੰਪਲੀਟ ਥਿੰਗ। ਉਹਦੇ 'ਚ ਇਟਸ ਅ ਵੈਰੀ ਲੌਂਗ ਏਜੰਡਾ ਹੁੰਦਾ। ਅਸੀਂ ਕੀ ਕਹਿੰਦੇ ਆ ਜੋ ਕੋਂਟੈਕਟ ਹੁੰਦਾ, ਕੋਂਟੈਕਟ ਪੇਰੈਂਟਸ ਦੇ ਨਾਲ ਜਿਹੜਾ ਹੁੰਦਾ, ਉਹ ਅਸੀਂ ਫੋਰਟਨਾਈਟਲੀ ਬੇਸਿਸ ਉੱਤੇ ਦੇਖਦੇ ਹਾਂ। ਹੁਣ ਮੈਂ ਐਗਜ਼ਾਮਪਲ ਦੇ ਰਹੀ ਹਾਂ, ਮੈਂ ਇਹ ਨਹੀਂ ਕਹਿ ਰਹੀ ਕਿ ਇਹ ਹੁੰਦਾ, ਬਟ ਐਗਜ਼ਾਮਪਲ ਦੇ ਰਹੀ ਹਾਂ। ਕਈ ਵਾਰੀ ਯੂਨੋ ਕਿ ਇੱਕ ਪੇਰੈਂਟ ਕਹੇਗਾ ਕਿ ਮੈਂ ਬੱਚੇ ਨੂੰ ਦੇਖਣਾ ਚਾਹੁੰਦਾ ਯੂਨੋ ਥਰਸਡੇ ਨੂੰ ਸਕੂਲ ਤੋਂ ਬਾਅਦ ਉੱਥੋਂ ਲੈ ਕੇ, ਅਤੇ ਮੈਂ ਮੰਡੇ ਨੂੰ ਬੱਚੇ ਨੂੰ ਨਾ ਸਕੂਲ ਛੱਡ ਆਵਾਂਗਾ, ਅਤੇ ਹਰ ਅਲਟਰਨੇਟਿਵ ਵੀਕਐਂਡ ਨੂੰ ਮੈਂ ਇਹ ਸਿਸਟਮ ਚਾਹੁੰਦੀ ਹਾਂ। ਯੂਨੋ ਦੈਟ ਇਜ਼ ਵਟ ਦ ਪੇਰੈਂਟ ਵਿਲ ਸੇ। ਉਹ ਤੋਂ ਬਾਅਦ ਬੱਚੇ ਦੇ ਬਰਥਡੇ ਵਾਲੇ ਦਿਨ ਕਿੰਜ ਦੇਖਣਗੇ, ਮਾਂ ਪਿਓ ਦੇ ਬਰਥਡੇਜ਼, ਯੂਨੋ ਮਦਰਸ ਡੇ, ਫਾਦਰਸ ਡੇ, ਕਈ ਵਾਰੀ ਦਾਦੀ ਹੁੰਦੀ ਹੈ, ਨਾਨੀ ਹੁੰਦੀ ਹੈ, ਸਿਗਨੀਫਿਕੈਂਟ ਫੈਮਿਲੀ ਮੈਂਬਰਸ ਹੁੰਦੇ ਹੈ, ਉਹਦੇ ਨਾਲ ਕਿਹੋ ਜਿਹਾ ਕੋਂਟੈਕਟ ਹੋਏਗਾ। ਯੂਨੋ ਦਿਵਾਲੀ ਹੁੰਦੀ ਹੈ, ਗੁਰਪੁਰਬ ਹੁੰਦੀ ਹੈ, ਸਕੂਲ ਦਾ ਫੈਸਲਾ ਕਿੰਜ ਕਰਨਗੇ। ਸੈਪਰੇਸ਼ਨ ਤੋਂ ਬਾਅਦ ਵੀ ਪੇਰੈਂਟਸ ਨੂੰ ਆਪਸ 'ਚ ਸਲਾਹ ਕਰਕੇ ਬੱਚੇ ਦਾ ਸਕੂਲ ਡਿਸਾਈਡ ਕਰਨਗੇ। बच्चे की कोई मेडिकल प्रोसीजर होगी वो डिसाइड करेंगे, बच्चे का खर्चा कैंज होंगे वो डिसाइड करेंगे मीडिएशन च, यो सारा कुछ तुसी की कहते कोर्ट च भी कर सकते हो, उदे च तुहाडे सारे पैसे लगनगे, लॉयर दे नाल भी कर सकते हो उदे च भी पैसे लगनगे, मीडिएटर नाल भी कर सकते हो उदे च पैसे बड़े घट लगते हैं, या तुसी दोनों आपस च सलाह बैठ के एक कॉफी दे कप दे उत्ते तुसी दोनों आपस च सलाह कर लो ते अपना ना प्लान लिख लो कि ए होएगा इंज करांगे इंज करांगे, ते तुसी दोनों साइन कर लो, इंज भी हो सकता है उदे च तुहाडे कप कॉफी दे पैसे लगनगे।
7: जी
9: You're with SBS Radio.
6: सो यह गलबात कल दे दिन भी साडे लाइव रेडियो प्रोग्राम दे विच इदां ही जारी रहेगी। सो अगला हिस्सा इस गलबात दा कल तुहानू लाइव प्रोग्राम दे विच सुनावांगे। हुण समा हो चुका इजाजत लैण दा, लेकिन जांदे जांदे मैसेजेस जो आए ने पढ़ लैंदे आं। सिमरन जी कह रहे ने पुनीत जी बहुत सोहणी इंटरव्यू है और थैंक्स तुहाडा सानू दूर दुरेडे बैठे अपने पंजाबियों बारे अते उहनां दी कंट्रीब्यूशन बारे दसण लई जी, बहुत बहुत शुक्रिया जी। जिवें मैं पहलां वी कहिंदा हुंदा सारीआं इंटरव्यू तुसीं साडे सोशल मीडिया प्लेटफॉर्म्स तों अते जां फिर SBS पंजाबी दी वैबसाइट तों सुण सकदे हो, शेयर भी कर सकदे हो अते डाउनलोड भी कर सकदे हो, और इह जाके भी तुसीं जरूर सुनियो अते डाउनलोड करियो। और कह रहे ने IPL बारे भी कुछ दसो, IPL बारे गलबात कर चुके हैं जी। सो वीकेंड दे उत्ते उम्मीद सी कि पंजाब दी टीम इस बार तो रॉयल चैलेंजर्स बैंगलोरो नू ए वाला मैच हरा देवेगी अते क्वालिफिकेशन दे नेड़े पहुँच जाएगी, लेकिन ऐसा अजिहा होया नहीं और लगातार 6 मैच साडी टीम है जो हार गई सी। सो हुण तां डिपेंड करता है इन्हां दे अपने लास्ट मैच ते अते बाकी टीमां ते कि बनेगा पंजाब किंग्स दा। फिलहाल आओ तुहानू सुनाने जी दलजीत का यह गाना जाते जाते, करो इंजॉय, जुड़े रहो सुनते रहो SBS पंजाबी। हुण मैं तुहानू मिलांगा परसों यानी वीरवार की शाम, दिओ मैनू यानी पुनीत ढींगरा इजाजत।

साला गर्दा उड़ा दिए। अरे गर्दा उड़ा दिए।

नहीं बस एक खराबी है, आदत से नहीं हम श...

Your news from here and hits from home. SBS South Asian.

SBS South Asian. Hey, yo.

0: तू डांसिंग फॉर एन स्टाइल
1: स्लो डाउन बॉयज़।